ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰ ਨਿਹਾਰਾ, ਦੁੱਖ ਅੰਤਾ ਸੁਖ ਰਾਸ, ਤਾਂ ਕੋ ਬਿਗਲ ਨਾ ਕਉ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਮ ਪਾਤਸ਼ਾਹ ਕੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦਰਸ਼ਨ ਦੀਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਪੰਜਾਬ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜਿਆਰਿਆਂ ਨਾਲ ਚੁਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦਿਗ ਤਿਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸੁਹਾਏ, ਖਾਲਸਾ ਜੀ ਕੇ ਬੋਲਬਾਲੇ, ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਲ, ਮਤ ਉੱਚੀ ਮਤ ਪਤ ਦੇ ਰਾਖਿਆ, ਵਾਹਿਗੁਰੂ ਹੈ ਆਪਣੇ ਪੰਥ ਦੀ ਸਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ, ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਦੇ, ਮਾਂ ਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਮਾਤਾ ਭੁਪਿੰਦਰ ਕੌਰ ਬੇਦੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਿੰਨੀ ਆਰਜੂ ਦਿੱਤੀ, ਜਿੰਨੀ ਅਹੁਦ ਬਖਸ਼ਿਸ਼ ਕੀਤੀ, ਓਨੀ ਪੂਰੀ ਕਰਦੇ ਸਮਾਤ ਲੋਕ ਤੋਂ ਕਾਲ ਚਲਾਣਾ ਕਰ ਗਏ ਸਨ, ਸੋ ਉਹਨਾਂ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਸੁਰਿੰਦਰ ਕੌਰ ਗਿੱਲ ਅਤੇ ਤ੍ਰੈਭਵਨ ਸਿੰਘ

ਮਾਤਾ ਭੁਪਿੰਦਰ ਕੌਰ ਬੇਦੀ ਦੀ ਸੱਚੇ ਪਾਤਸ਼ਾਹ ਜੀ ਸਰੀਰ ਨੂੰ ਅਗਨ ਭੇਟ ਕਰਕੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਆਰੰਭ ਕੀਤੇ ਸਨ। ਇਸ ਵੇਲੇ ਆਪ ਜੀ ਨੇ ਕਿਰਪਾ ਕੀਤੀ, ਸੰਪੂਰਨ ਭੋਗ ਪਾਏ ਗਏ। ਭੋਗ ਤੋਂ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦਾ ਕੀਰਤਨ ਹੋਇਆ, ਸਤ ਗੁਰਬਾਣੀ ਦੇ ਜਾਪ ਹੋਏ, ਕੀਰਤਨ ਹੋਇਆ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਅੱਗੇ ਵਾਤੇ ਸਮੱਤ ਬਖਸ਼ਣੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ, ਵਿਛੜੀ ਰੂਹ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀ ਰੂਹ ਦਾ ਭਲਾ ਕਰਨਾ ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ। ਕਹੇ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਾਹਰ ਨਾ ਭਵਜਲ ਫੇਰਾ। ਆਪ ਜੀ ਨੇ ਕਿਰਪਾ ਕਰਨੀ, ਮਾਤਾ ਭੁਪਿੰਦਰ ਕੌਰ ਬੇਦੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਪਰਿਵਾਰ ਵਿੱਚ ਇਕੱਤਰਤਾਵਾਂ ਦੀਆਂ ਦਾਤਾਂ ਬਖਸ਼ਣੀਆਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਸਰੂਪਾਂ ਤੇ ਸੋਹਣੇ ਜੇ ਅਰਮਾਲੇ ਅਰਪਣ ਹੋਏ, ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ, ਜਿਤਮਾਨ ਬਖਸ਼ਣਾ। ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਦਸਾਂ ਨਵਾਂ ਦੀ ਕਿਰਤ ਕਮਾਈ ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਦੀ ਗੁਰਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਵਿਛੜੀ ਰੂਹ ਦਾ ਭਲਾ ਕਰਨ ਆਪ ਜੀ ਕਿਰਪਾ ਕਰੋ। ਦਾਰਾਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ ਆਪ ਜੀ ਦੇ ਦਰ ਤੇ। ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈਆ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁੱਖ ਦੀ ਘੜੀ ਚ ਸ੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਤਿਕਾਰਯੋਗ ਮਾਤਾ ਭੁਪਿੰਦਰ ਕੌਰ ਬਿਰ ਦੀ, ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਆਪਾਂ ਸਾਰੇ ਪਹਿਲਾਂ ਸੰਸਕਾਰ 'ਤੇ ਪਹੁੰਚ ਕੇ ਉਹਨਾਂ ਦੇ ਅੰਤਮ ਦਰਸ਼ਨ ਕੀਤੇ ਅਤੇ ਉਹਨਾਂ ਦਾ ਸੰਸਕਾਰ ਕੀਤਾ। ਹੁਣ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਜੀਵਨ ਸਾਥੀ ਸਤਿਕਾਰਯੋਗ ਸੋਹਣ ਸਿੰਘ ਬਿਰਦੀ ਅਤੇ ਗਿੱਲ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਪ੍ਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ ਅਤੇ ਬਰਾਗਮਈ ਕੀਰਤਨ ਹੋਇਆ ਹੈ। ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕੁਆਰਕਾ, ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਦਰਬਾਰ ਸਾਹਿਬ। ਮੈਂ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅੰਤਮ ਅਰਦਾਸ ਕੀਤੀ ਹੈ ਸਤਿਕਾਰਯੋਗ ਗਿਆਨੀ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਵੀ ਸਰਵਣ ਕਰਾਏ ਨੇ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਕੁਝ ਦਿਨ ਪਹਿਲਾਂ ਮਾਤਾ ਭੁਪਿੰਦਰ ਕੌਰ ਬਿਰਦੀ ਅਕਾਲ ਚਲਾਣਾ ਕਰ ਗਏ ਸਨ। ਮੈਂ ਪਰਿਵਾਰ ਦੇ ਨਾਲ, ਉਹਨਾਂ ਦੇ ਰਿਸ਼ਤੇਦਾਰ, ਆਈ ਹੋਈ ਸੰਗਤ ਨਾਲ ਦੁੱਖ ਸਾਂਝਾ ਕਰਦਾ ਹੋਇਆ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਪਾਠੀ ਸਿੰਘਾਂ ਦਾ ਧੰਨਵਾਦ ਫਿਰ ਇੱਕ ਵਾਰ, ਦਾਸ ਆਪਣੇ ਜੰਡੀ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਫਰੀ ਮਾਉਣ ਦੇ ਸਮੂਹ ਸੇਵਾਦਾਰ, ਸਿੱਖ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਅਰਦਾਸ ਕਰਦਾ, ਮਹਾਰਾਜ ਉਸ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਮੈਂ ਬੇਨਤੀ ਕਰਾਂਗਾ ਕਿ ਸਤਿਕਾਰਯੋਗ ਸਰਦਾਰ ਸੋਹਣ ਸਿੰਘ ਜੀ ਬਿਰਦੀ, ਉਹਨਾਂ ਦੇ ਜੀਵਨ ਸਾਥੀ ਜੋ ਸਰਦਾਰ ਸੋਹਣ ਸਿੰਘ ਜੀ ਬਿਰਦੀ ਆਉਣ, ਅਤੇ ਮੈਂ ਗਿਆਨੀ ਸੁਖਦੇਵ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਜੋ ਹੈ, ਮਹਾਰਾਜ ਇਹਨਾਂ ਨੂੰ ਇਸ ਦੁੱਖ ਝੱਲਣ ਦੀ ਸਮਰੱਥਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਸਾਰੇ ਨੂੰ ਨਾਲ ਲੈ ਕੇ ਇਸ ਦੁੱਖ ਦੀ ਘੜੀ 'ਚ ਨਾਲ ਲੈ ਕੇ ਚੱਲਣ। ਸੋ ਮੈਂ ਸੋਹਣ ਸਿੰਘ ਬੇਦੀ ਨੂੰ ਬੇਨਤੀ ਕਰਦਾ ਕਿ ਮੱਥਾ ਟੇਕ ਕੇ ਆ ਕੇ ਜੋ ਗੁਰੂ ਸਾਹਿਬ ਦੀ ਬਲੈਸਿੰਗ ਹੈ ਉਹ ਸਰੋਪੇ ਦੀ ਦਾਤ ਲੈ ਲੈਣ।

ਸੋ ਸਾਡੀ ਅਰਦਾਸ ਹੈ ਕਿ ਮਹਾਰਾਜ ਇਹਨਾਂ ਦੇ ਸਾਰੇ ਪਰਿਵਾਰ ਨੂੰ, ਇਹਨਾਂ ਦੀਆਂ ਧੀ ਰਾਣੀਆਂ ਜੋ ਉਸ ਦਿਨ ਵੀ ਸੁਮਨ ਸਾਡੇ ਨਾਲ ਉੱਥੇ ਜਾ ਕੇ ਇਹ ਜੋ ਫਿਨਲ ਦਾ ਅਰੇਂਜਮੈਂਟ ਕਰਨਾ ਸੀ ਸਾਰਾ, ਉਹਨਾਂ ਦੀਆਂ ਧੀ ਰਾਣੀਆਂ ਨਾਲ ਸਾਰੇ ਜਾ ਕੇ ਇਹ ਕੀਤਾ ਹੈ। ਸੋ ਮੈਂ ਅਰਦਾਸ ਬੇਨਤੀ ਕਰਦਾ ਮਹਾਰਾਜ ਉਹਨਾਂ ਨੂੰ ਸਮਰੱਥਾ ਬਖਸ਼ੇ ਦੁੱਖ ਝੱਲਣ ਦੀ ਅਤੇ ਗੁਰਸਿੱਖੀ ਜੀਵਨ ਬਖਸ਼ਣ। ਸੋ ਇੱਥੇ ਹੀ ਸਮਾਪਤੀ ਹੈ। ਬੋਲਦਿਆਂ ਕੋਈ ਗਲਤੀ ਹੋ ਗਈ ਮੈਂ ਖੇਮਾ ਦਾ ਜਾਂਚ ਕਰਾਂ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਗੁਰੂ ਘਰ ਦੇ ਸਮੂਹ, ਸੇਵਾਦਾਰਾਂ, ਪ੍ਰਬੰਧਕਾਂ, ਜਨ ਵੱਲੋਂ ਬੇਨਤੀ ਹੈ, ਅੱਜ ਸ਼ਾਮ ਨੂੰ 7 ਵਜੇ ਤਨ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਮਾਤਾ ਜੀ, ਜੋ ਕਿ ਵਿਸ਼ੇਸ਼ ਤੌਰ 'ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਨੇ, ਅੱਜ ਸ਼ਾਮ ਦੀਵਾਨ ਵਿੱਚ ਪੂਰੇ 7 ਵਜੇ ਆਪ ਜੀ ਨੂੰ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਨੂੰ ਬੇਨਤੀ, ਵੱਧ ਤੋਂ ਵੱਧ ਆਪ ਜੀ ਪਰਿਵਾਰਾਂ ਸਿੰਧ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ ਸ਼ਹੀਦੀ ਮਾਤਾ ਜੀ ਨੂੰ ਸਤਿਕਾਰ ਦੇਣ ਵਾਸਤੇ ਆਹ ਹੁਣ ਰਹਿਰਾ ਸਾਹਿਬ ਜੀ ਦੇ ਪਾਠ ਸਮਾਂ ਪਰ ਹੋਇਆ ਹੈ, ਪਾਠ ਆਰੰਭ ਹੋਣ ਲੱਗਿਆ ਬਾਣੀ ਨਾਲ ਜੁੜਨਾ ਕਰੋ ਜੀ, ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਿ ਸੰਗਤ।

ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ

ਹੋਏ ਆਪਣਾ ਜਾਨ ਕਰੋ ਬ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦਾ ਹਾਥ ਉਭਾਰੋ ਅਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਲ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਤਰੋ ਚਾਰੋ ਚੂ ਕੋਏ ਕਬਲਿਓ ਸੁਧਾਰੋ ਕਬਿ ਬਾਜ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਇ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿ ਵਿਚਾਰ ਕਛ ਨਾਹੇ ਜਲ ਤੇ ਉਬਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਏ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਕਬਹੂ ਅਬ ਮੈਂ ਕਥਾ ਸੰਖੇਪ ਤੇ ਸਭੂ ਕੈਤ ਸੁਣਾਏ ਕਬ ਬਾਜ ਦੋਹਰਾ ਠਾਠ ਪਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖੀ ਦੇਹ ਮੋ ਕੁਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋਰ ਦਿਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਣੇ ਅਰ ਗਾਵੈ ਦੁਖ ਪਾਵ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਬ ਸਕੇ ਨ ਕੋਈ ਸਮਦ ਸਤਰੈ ਸੈਸ ਪਛਾਵਨ ਹਾੜਵਦੀ ਪ੍ਰਥਮ ਸੁਖ ਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲੋ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੈ ਚਰਨ ਤਰ ਸਦਰਵ ਤੀਰ ਤਰੰਗ

ਸਭ ਸਾਹਿਨੋ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣ

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਗਏ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ ਚਿਤਿਆਵਨ ਗਾ ਸਦਗਾ ਸਰਬ ਸੁਖ ਹੋਵੈ। ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਫੈਜ, ਪੰਥ ਕੀ ਜੀਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗੋ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ, ਬਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ, ਤਾਣਿਆਂ ਦੇ ਤਾਨੇ, ਓਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸੱਚ ਦੀਵਾਨ ਦੀ ਰਮਤਾ ਵਿੱਚ ਆਪ ਜੀ ਪਿੱਤਰ ਬਾਣੀ ਸੋ ਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਏ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਸੰਗਤ ਦੀ ਹਾਜ਼ਰੀ ਤੇਲ ਭਲਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁਖ ਸ਼ਾਂਤ ਦੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ, ਦਿਲਪ੍ਰੀਤ ਸਿੰਘ ਅਤੇ ਸਰਬਜੀਤ ਕੌਰ ਆਪਣੇ ਬੇਟੇ ਅੰਗਦ ਸਿੰਘ ਗਰੇਵਾਲ ਦੇ ਜਨਮ ਦੀ ਖੁਸ਼ੀ ਸ਼ੁਕਰਾਨਾ ਕਰਦੇ, ਅਰਦਾਸ ਬੇਨਤੀ ਕਰਦੇ। ਸੁਰਿੰਦਰ ਸਿੰਘ ਬੇਦੀ ਪਰਿਵਾਰ ਵੱਲੋਂ ਸ਼ੁਕਰਾਨਾ ਕਰ ਅਰਦਾਸ ਬੇਨਤੀ, ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਈ ਸ੍ਰੀ ਮੁੱਖ

काल काम क्रोध अर लोभ मोह वास करे सब बाल सदा सुख मन वसै दुख।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਦਤ ਵਾਨਾ ਜੋ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਹੈ। ਕੀਰਤਨ ਰਾਹੀਂ ਜੁੜਨਾ ਕਰੋ ਜੀ ਸਾਧ ਸੰਗਤ ਜੀ। ਅੱਜ ਸ਼ਾਮ ਦੇ ਦੀਵਾਨ ਵਿੱਚ ਪੰਥ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਮਾਤਾ ਜੀ ਜੋ ਕਿ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ 7 ਵਜੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਨੂੰ ਸਨਮਾਨ ਕੀਤਾ ਜਾਵੇਗਾ ਗੁਰੂ ਘਰ ਵਿੱਚ ਸੰਗਤਾਂ ਵੱਲੋਂ। ਆਪ ਜੀ ਨੇ ਲਗਭਗ ਜੋ ਘਰਾਂ ਵਿੱਚ ਸੁਣ ਰਹੇ ਹੋ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਅਤੇ ਖੰਡੇ ਬਾਟੇ ਦੀ ਪਾਵਲ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਵਲ ਛਕੇ ਸੋਈ ਸਿੰਘ ਪ੍ਰਧਾਨ ਅਮਰ ਪਹਲ ਜੋ ਨਾਲ ਇਹ ਖੰਡੇ ਬਾਟੇ ਦੀ ਪਾਵਲ ਅੰਮ੍ਰਿਤ ਸੰਚਾਰ ਸ਼ਨਿਸ਼ਰਵਾਰ ਆਉਣ ਵਾਲੇ ਨਵੰਬਰ ਮਹੀਨੇ 21 ਨਵੰਬਰ ਦਿਨ ਸ਼ਨਿਸ਼ਰਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਹੋ ਰਹੇ ਹਨ। ਆਪ ਜੀ ਨੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨੇ ਹਨ ਗੁਰੂ ਵਾਲੇ ਬੰਨਾ ਹੈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪ ਜੀ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ। ਗੁਰੂ ਵਾਲੇ ਬਣ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਹਿਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਅਨਾਊਂਸਮੈਂਟ ਕਰਦੇ ਆ ਰਹੇ ਹਾਂ ਕਿ ਉਸ ਮਹਾਨ ਯੋਧੇ ਦੀ ਮਾਤਾ ਜੀ ਜਿਨ ਆਪਣੇ ਸਰੀਰ ਨੂੰ ਮਨੁੱਖੀ ਬੰਬ ਬਣ ਕੇ ਉਸ ਬੇਅੰਤੇ ਬੁੱਚੜ ਨੂੰ ਜਿਸ ਨੇ ਅੰਨਾ ਤਸ਼ੱਦਦ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਾ ਇਹੀਆ ਕੀਤਾ ਹੋਇਆ ਸੀ ਅਤੇ ਰੋਜ਼ਾਨਾ ਕਿੰਨੇ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਤਾਂ ਇਹਨਾਂ ਨੌਜਵਾਨ ਵੀਰਾਂ ਨੇ ਚੰਗੀਆਂ ਨੌਕਰੀਆਂ ਕਰਦੇ ਹੋਏ ਵੀ ਇਹ ਮਹਿਸੂਸ ਕੀਤਾ ਕਿ ਜੇ ਇਸ ਬੇਅੰਤੇ ਬੁੱਚੜ ਨੂੰ ਨਾ ਸੋਧਿਆ ਤਾਂ ਪੰਜਾਬ ਦੀ ਧਰਤੀ 'ਤੇ ਪਤਾ ਨਹੀਂ ਕਿੰਨੇ ਕੁ ਲੱਖ ਨੌਜਵਾਨ ਅਤੇ ਕਿੰਨੀਆਂ ਕੁ ਸਾਡੀਆਂ ਭੈਣਾਂ ਬੇਪਤ ਕਰਕੇ ਸ਼ਹੀਦ ਕਰਨੀਆਂ, ਬੱਚੇ ਬਜ਼ੁਰਗ, ਅਤੇ ਇਸ ਨੂੰ ਰੋਕਣ ਵਾਸਤੇ ਆਪਣੇ ਸਰੀਰਾਂ ਦਾ ਠੀਕਰਾ ਜਿਹੜਾ ਭੁੱਖ ਜਿਹੜਾ ਭੰਨਣਾ ਪੈਣਾ। ਇਹ ਨੌਜਵਾਨ ਜਿਹੜੇ ਸਤਿਕਾਰਯੋਗ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਇਹਨਾਂ ਦੀ ਪੂਰੀ ਟੀਮ, ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਅਤੇ ਭਾਈ ਜਥੇਦਾਰ ਜੀ ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਜਗਤਾਰ ਸਿੰਘ ਜੀ ਤਾਰਾ ਅਤੇ ਭਾਈ ਸ਼ਮਸ਼ੇਰ ਸਿੰਘ ਜੀ ਜੋ ਅੱਜ ਵੀ ਬੰਦੀ ਸਿੰਘ ਨੇ, ਅਤੇ ਇਹਨਾਂ ਦੇ ਹੋਰ ਸਾਥੀ ਸਿੰਘ ਜਿਨ੍ਹਾਂ ਨੇ ਆਪਣਾ ਸਾਰਾ ਐਸ਼ੋ ਆਰਾਮ ਅਤੇ ਸਾਰੀ ਵਧੀਆ ਜ਼ਿੰਦਗੀਆਂ ਜੀਂਦੇ ਹੋਏ ਇਹਨਾਂ ਨੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਸਿੱਖ ਕੌਮ ਦੀ ਆਜ਼ਾਦੀ ਦੇ ਜੰਗ ਲਈ ਆਪਣੇ ਜੋ ਇਹ ਕੁਰਬਾਨੀਆਂ ਦਿੱਤੀਆਂ। ਉਸ ਮਹਾਨ ਯੋਧੇ ਦੀ ਮਾਤਾ, ਜਿਸ ਮਾਤਾ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਜਨਮ ਦਿੱਤਾ, ਅੱਜ ਜੋ ਅਸੀਂ ਵੇਟ ਕਰ ਰਹੇ ਸੀ ਉਹ ਮਾਤਾ, ਸਾਡੇ ਚੰਗੇ ਭਾਗ ਅਸੀਂ ਅੱਜ ਉਸ ਮਾਤਾ ਦਾ ਮਾਤਾ ਦੇ ਦਰਸ਼ਨ ਕਰਨੇ ਅਤੇ ਮਾਤਾ ਜੀ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਾਡੇ ਵਿੱਚ ਪਹੁੰਚੇ ਨੇ। ਮੈਂ ਉਹਨਾਂ ਨੂੰ ਜਿਉਂ ਆਖਦਾ। ਭਾਈ ਸ਼ਮਸ਼ੇਰ ਸਿੰਘ ਜੀ ਦੇ ਸਪੁੱਤਰ ਜੋ ਭਾਈ ਸ਼ਮਸ਼ੇਰ ਸਿੰਘ ਦੇ ਪੁੱਤਰ ਜੋ ਭਾਈ ਓਂਕਾਰ ਸਿੰਘ ਜੀ, ਉਹ ਵੀ ਸਾਡੇ ਵਿੱਚ ਬਿਰਾਜਮਾਨ ਨੇ, ਆਏ ਨੇ ਮਾਤਾ ਜੀ ਦੇ ਨਾਲ, ਅਤੇ ਨਾਲ ਮਾਤਾ ਜੀ ਦੇ ਜੋ ਭਾਈ ਰਣਜੀਤ ਸਿੰਘ ਜੀ ਜੋ ਕੈਲਗਰੀ ਤੋਂ ਕੈਨੇਡਾ ਦੀ ਧਰਤੀ ਤੋਂ ਨਾਲ ਪਹੁੰਚੇ, ਅਤੇ ਭੈਣ ਜੀ ਬਸੰਤ ਕੌਰ ਜੀ, ਉਹ ਵੀ ਕੈਲਗਰੀ ਤੋਂ ਪਹੁੰਚੇ ਨੇ। ਮੈਂ ਇਸ ਤੋਂ ਪਹਿਲਾਂ ਕਿ ਮਾਤਾ ਜੀ ਦਾ ਜੋ ਸੰਗਤ ਸਨਮਾਨ ਹੈ ਉਹਨਾਂ ਨੂੰ ਕੀਤਾ ਜਾਵੇ, ਉਸ ਤੋਂ ਪਹਿਲਾਂ ਬੇਨਤੀ ਕਰਦਾ ਕਿ ਭਾਈ ਰਣਜੀਤ ਸਿੰਘ ਜੀ ਜੋ ਕੈਲਗਰੀ ਤੋਂ ਮਾਤਾ ਜੀ ਦੇ ਨਾਲ ਆਏ, ਉਹ 5 ਮਿੰਟ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਓ, ਉਹ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਰੋਮ ਰੋਮ ਕਰਕੇ ਵਧਾਈਆਂ। ਅੱਜ ਉਹ ਮਹਾਨ ਦਿਹਾੜਾ ਹੈ ਜਿਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਇਤਿਹਾਸ ਦੇ ਬਚਨ ਆਉਂਦੇ ਹਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੈ ਸਭ ਪੰਥ, ਅਦਬ ਸਹਿਤ ਗ੍ਰੰਥ ਜਪ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਉਸ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ।

0: ਅੱਜ ਉਹ ਮਹਾਨ ਦਿਹਾੜਾ ਹੈ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਰੂਪ ਹੋ ਕੇ ਗੁਰੂ ਰੂਪ ਹੋ ਕੇ ਜਗਤ ਜਲੰਧਰ ਨੂੰ ਉਤਾਰਨ ਵਾਸਤੇ ਅੱਜ ਪ੍ਰਕਾਸ਼ਮਾਨ ਹੋਏ। ਸੋ ਇਸ ਮਹਾਨ ਦਿਹਾੜੇ ਦੀ ਸਾਰੀ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ। ਸੋ ਜਿੱਥੇ ਇਸ ਮਹਾਨ ਦਿਹਾੜੇ 'ਤੇ ਸੰਗਤਾਂ ਇਕੱਤਰਿਤ ਹੋਈਆਂ ਹਨ, ਉੱਥੇ ਸੰਗਤ ਦੇ ਵੱਡੇ ਭਾਗ ਹਨ ਜੋ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਇਹਨਾਂ ਦੇ ਮਾਤਾ ਜੀ ਮਾਤਾ ਸੁਰਜੀਤ ਕੌਰ ਸਾਡੇ ਵਿੱਚ ਅੱਜ ਆਏ ਹਨ। ਦਾਸ ਨੂੰ ਵੱਡੇ ਭਾਗ ਹਨ ਕਿ ਸੇਵਾ ਪ੍ਰਾਪਤ ਹੋਈ ਹੈ ਮਾਤਾ ਜੀ ਦੇ ਨਾਲ ਆਉਣ ਦੀ। ਸੋ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਦਾ ਜਨਮ 18 ਅਗਸਤ 1970 ਅਤੇ ਉਹਨਾਂ ਦੀ ਸ਼ਹੀਦੀ 31 ਅਗਸਤ 1995, ਸੋ 18 ਅਗਸਤ ਤੋਂ ਲੈ ਕੇ 1970 ਤੋਂ ਲੈ ਕੇ ਲਗਭਗ 25 ਸਾਲ ਜੋ ਉਹਨਾਂ ਨੇ ਬਹੁਤ ਹੀ ਜੋ ਯੁਵਾ ਅਵਸਥਾ ਵਿੱਚ ਜਿਵੇਂ ਕਹਿ ਲਈਏ ਜੰਗ ਬਹੁਤ ਹੀ ਛੋਟੀ ਏਜ ਹੀ ਵੱਡਾ ਕਾਰਨਾਮਾ ਕਰ ਦਿੱਤਾ। ਸੋ ਅਸੀਂ ਜਿਵੇਂ ਅਸੀਂ ਘਰਾਂ ਪਰਿਵਾਰਾਂ 'ਚ ਦੇਖਦੇ ਹਾਂ ਸਤਿਗੁਰੂ ਜੀ ਦੇ ਬਚਨ ਆਉਂਦੇ ਹਨ, ਜਨਨੀ ਜਨੇ ਤਾਂ ਭਗਤ ਜਨ। ਸੋ ਤੁਲਸੀਦਾਸ ਜੀ ਦੇ ਬਚਨ ਹਨ, ਕਹਿ ਦਾਤਾ ਕਹਿ ਸੂਰ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਨਾਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ। ਸੋ ਗੁਰੂ ਸਾਹਿਬ ਦੇ ਬਚਨ ਹਨ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕਹਿ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਉਸ ਮਹਾਨ ਯੋਧੇ ਨੇ ਮਾਤਾ ਸੁਰਜੀਤ ਕੌਰ ਦੀ ਕੁੱਖ ਨੂੰ ਭਾਗ ਲਾਏ। ਸੋ ਅਸੀਂ ਜੇ ਆਪਾਂ ਦੇਖੀਏ ਸਾਡੀ ਉਮਰ ਲਗਭਗ ਕਿਸੇ ਦੀ 50 ਸਾਲ ਕਿਸੇ ਦੀ 100 ਸਾਲ, ਜੇ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ, ਸਾਲ ਵਿੱਚ ਅਸੀਂ ਇੱਕ ਅਖੰਡ ਪਾਠ ਸਾਹਿਬ ਜਾਂ ਇੱਕ ਸਹਿਜ ਪਾਠ ਆਮ ਜੋ ਗੁਰਸਿੱਖ ਹੈ ਉਸ ਤੋਂ ਮਸੀਹ ਹੁੰਦਾ ਹੈ। ਕਈ ਅਭਿਆਸੀ ਸਿੰਘ ਹੁੰਦੇ ਹਨ, ਉਹ ਜ਼ਿਆਦਾ ਵੀ ਕਰ ਲੈਂਦੇ ਹਨ। ਸੋ ਜੇ ਆਪਾਂ ਔਸਤ ਲਾਈਏ ਲਗਭਗ ਕਹਿ ਲਈਏ ਸਾਡੇ ਕੋਲੋਂ ਸਾਰੀ ਉਮਰ ਵਿੱਚ 100 ਪਾਠ ਨਹੀਂ ਹੋ ਸਕਦਾ, ਜਾਂ ਇਸ ਤੋਂ ਲਗਭਗ ਅਸੀਂ ਕਰਵਾ ਸਕਦੇ ਹਾਂ ਜਾਂ ਕਰ ਸਕਦੇ ਹਾਂ। ਅਤੇ ਸਾਡੇ ਜੋ ਵੀਰ ਹਨ ਜਿਸ ਨੇ ਸ਼ਹੀਦੀ ਪ੍ਰਾਪਤ ਕੀਤੀ, ਅਤੇ ਉਸ ਵੇਲੇ ਵੀਰ ਜੀ ਨੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ ਸੀ, ਪਰ ਅੰਦਰ ਇੱਕ ਜਜ਼ਬਾ ਸੀ, ਪਿਛਲੀ ਭਗਤੀ ਸੀਗੀ। ਜਿਸ ਦਿਨ ਉਹਨਾਂ ਦੀ ਸ਼ਹੀਦੀ ਹੋਈ, ਕੌਮ ਦੇ ਵਿੱਚ ਬੰਦਗੀ ਦੀ ਲਹਿਰ ਤੁਰ ਪਈ। ਉਸ ਮਹਾਨ ਯੋਧੇ ਦੀ ਯਾਦ ਵਿੱਚ ਇਕੱਲੇ ਇਕੱਲੇ ਗੁਰੂ ਘਰ ਜਿੱਥੇ ਵੀ ਸਿੱਖ ਰਹਿੰਦੇ ਸਨ ਉਹਨਾਂ ਦੀਆਂ ਅਰਦਾਸਾਂ ਹੋਣ ਲੱਗ ਪਈਆਂ, ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਪ੍ਰਾਰੰਭ ਹੋ ਗਏ। ਹਰ ਸਾਲ ਉਹਨਾਂ ਦੀ ਸ਼ਹੀਦੀ ਦਿਹਾੜੇ 'ਤੇ ਦੇਸ਼ ਵਿਦੇਸ਼ ਵਿੱਚ 5 ਤਖ਼ਤਾਂ 'ਤੇ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਉਹਨਾਂ ਦੀ ਯਾਦ ਵਿੱਚ ਉਸ ਮਹਾਨ ਯੋਧੇ ਦੀ ਯਾਦ ਵਿੱਚ ਮਨਾਏ ਜਾਂਦੇ ਹਨ। ਸੋ ਇਹ ਉਹਨਾਂ ਦੀ ਭਗਤੀ ਦਾ, ਪਿਛਲੇ ਜਨਮਾਂ ਦੀ ਭਗਤੀ ਦਾ ਇਹ ਪ੍ਰਤਾਪ ਹੈ ਜਿਸ ਕਰਕੇ ਉਹਨਾਂ ਦੀ ਯਾਦ ਵਿੱਚ ਇਹ ਸਾਰਾ ਕੁਝ ਹੁੰਦਾ ਹੈ ਅਤੇ ਇਸ ਮਾਤਾ ਨੂੰ ਵਡਿਆਈ ਮਿਲਦੀ ਹੈ। ਸੋ ਜਿਵੇਂ ਅਸੀਂ ਦੇਖੀਏ ਕਈਆਂ ਘਰਾਂ ਵਿੱਚ ਬਹੁਤ ਕਲੇਸ਼ ਰਹਿੰਦਾ ਹੈ, ਉਹਨਾਂ ਦੀ ਸੰਤਾਨ ਉਹਨਾਂ ਨੂੰ ਦੁੱਖ ਦਿੰਦੀ ਹੈ, ਉਹ ਕੀ ਕਾਰਨ ਹੁੰਦਾ ਕਿ ਪਿਛਲੇ ਜਨਮਾਂ ਦਾ ਜੋ ਲੇਖਾ ਉਹ ਉਸ ਜਨਮ ਵਿੱਚ ਉਹ ਲੈਣ ਆਉਂਦੇ ਹਨ। ਜਦੋਂ ਉਹਨਾਂ ਦਾ ਲੇਖਾ ਪੂਰਾ ਹੋ ਜਾਂਦਾ ਹੈ ਉਹ ਆਪਣਾ ਲੇਖਾ ਭੋਗ ਕੇ ਚਲੇ ਜਾਂਦੇ ਹਨ, ਪਰ ਜੋ ਸੂਰਮੇ ਹੁੰਦੇ ਹਨ ਉਹਨਾਂ ਦੀ ਪਿਛਲੇ ਜਨਮਾਂ ਦੀ ਭਗਤੀ ਉਹ ਕਾਰਜ ਵਾਸਤੇ ਆਉਂਦੇ ਹਨ ਅਤੇ ਆਪਣੇ ਮਾਂ ਬਾਪ ਨੂੰ ਸਾਗ ਸੰਬੰਧੀਆਂ ਨੂੰ ਵਡਿਆਈ ਦੇ ਕੇ ਆਪ ਆਪਣੇ ਨਿੱਜ ਘਰ ਵਿੱਚ ਸਮਾ ਜਾਂਦੇ ਹਨ। ਸੋ ਐਸੇ ਹੀ ਮਹਾਨ ਯੋਧੇ ਜਿਨ੍ਹਾਂ ਨੇ ਬਹੁਤ ਹੀ ਯੁਵਾ ਅਵਸਥਾ ਵਿੱਚ ਲਗਭਗ 23 ਤੋਂ ਲੈ ਕੇ 25 ਸਾਲ ਵਿੱਚ ਉਹਨਾਂ ਨੇ ਪੰਥ ਲਈ ਇਹ ਜੋ ਮਹਾਨ ਕਾਰਜ ਕੀਤਾ ਉਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ। ਸੋ ਇੱਕ ਅੰਦਰ ਉਹਨਾਂ ਦੇ ਇੱਕ ਐਸਾ ਪੰਥ ਲਈ ਦਰਦ ਸੀ ਕਿ ਸਾਡੇ ਪੰਥ ਵਿੱਚ ਜੋ ਜ਼ਾਲਮ ਬੁੱਚੜ ਬੇਅੰਤਾ ਜੋ ਸਿੰਘਾਂ ਨੂੰ ਕੂਹ ਕੂਹ ਕੇ ਮਾਰਦਾ ਹੁੰਦਾ ਸੀ। ਇੱਕ ਸਿੰਘ ਕਾਫੀ ਸਾਲਾਂ ਵਿੱਚ ਜੇਲ੍ਹ ਵਿੱਚ ਰਹਿ ਕੇ ਆਇਆ, ਟੋਰਾਂਟੋ ਦੀ ਧਰਤੀ 'ਤੇ ਮਿਲੇ ਅਤੇ ਉਹਨਾਂ ਨੇ ਦੱਸਿਆ, ਕਹਿੰਦੇ ਲਗਭਗ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਹਰ ਰੋਜ਼ 35 ਤੋਂ ਲੈ ਕੇ 40 ਸਿੰਘ ਜੋ ਫੜ ਕੇ ਲੈ ਜਾਣੇ ਉਹਨਾਂ ਨੇ ਪਿੰਡਾਂ 'ਚੋਂ ਅਤੇ ਉਹਨਾਂ ਦਾ ਐਨਕਾਊਂਟਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦੇਣਾ। ਸੋ ਐਸਾ ਦੌਰ ਚੱਲ ਰਿਹਾ ਸੀ। ਸੋ ਉਸ ਸਮੇਂ ਇਕੱਲੇ ਸਿੰਘਾਂ ਨੂੰ ਹੀ ਨਹੀਂ, ਉਹਨਾਂ ਦੇ ਘਰ ਦੇ ਮੈਂਬਰਾਂ ਨੂੰ ਅਤੇ ਛੋਟੇ ਬੱਚਿਆਂ ਨੂੰ ਉਹਨਾਂ 'ਤੇ ਵੀ ਅੱਤਿਆਚਾਰ ਹੁੰਦਾ ਸੀ। ਸੋ ਉਸ ਵੇਲੇ ਭਾਈ ਦਿਲਾਵਰ ਸਿੰਘ ਜੀ ਨੇ ਗੁਪਤ ਰੂਪ ਵਿੱਚ ਇਸ ਜਦੋਂ ਮਾਤਾ ਜੀ ਨਾਲ ਅਸੀਂ ਬਚਨ ਕਰਦੇ ਹਾਂ, ਮਾਤਾ ਜੀ ਕਹਿੰਦੇ ਸਾਨੂੰ ਘਰ ਵਿੱਚ ਵੀ ਨਹੀਂ ਸਹੀ ਪਤਾ ਸੀ ਵੀ ਦਿਲਾਵਰ ਸਿੰਘ ਕੀ ਕਰ ਰਿਹਾ ਹੈ। ਸੋ ਜਿਵੇਂ ਆਮ ਯੋਧਾ ਵਿਚਰਦਾ ਹੈ, ਜਿਵੇਂ ਘਰ ਵਿੱਚ ਆਪਣੇ ਅਸੀਂ ਇੱਕ ਦੂਜੇ ਨਾਲ ਵਿਚਰਦੇ ਹਾਂ, ਸਹਿਜ ਰੂਪ ਵਿੱਚ ਹੀ ਉਹ ਵਰਤਦੇ ਸਨ, ਪਰ ਅੰਦਰ ਆਤਮੇ ਉਹਨਾਂ ਦੇ ਇੱਕ ਦਰਦ ਸੀ ਕੌਮ ਪ੍ਰਤੀ ਵੀ ਸਾਡੀ ਕੌਮ ਦੇ ਜੋ ਸਿੱਖ ਹਨ, ਜੋ ਸਾਡੀ ਪਨੀਰੀ ਹੈ, ਉਹ ਜ਼ਾਲਮ ਵਿਚੜ ਬੇਅੰਤਾ ਉਹ ਕੂਹ ਕੂਹ ਕੇ ਖਤਮ ਕਰ ਰਿਹਾ ਹੈ। ਸੋ ਉਸ ਯੋਧੇ ਦੀ ਵੱਡੀ ਸੇਵਾ ਜੋ ਆਪਣੇ ਸਰੀਰ ਨਾਲ ਬੰਬ ਬਣ ਕੇ, ਸੋ ਉਸ ਵੇਲੇ ਦਾ ਨਜ਼ਾਰਾ ਸਤਿਗੁਰੂ ਮਹਾਰਾਜ ਜੀ ਨੇ ਕੈਸਾ ਬਣਾਇਆ ਹੋਵੇਗਾ। ਇੱਕ ਪਾਸੇ ਯੋਧੇ ਦੀ ਰੂਹ ਸੱਚਖੰਡ ਵੱਲ ਜਾ ਰਹੀ ਹੋਵੇਗੀ, ਇੱਕ ਪਾਸੇ ਬੇਅੰਤੇ ਦੀ ਰੂਹ ਨਰਕਾਂ ਵੱਲ ਤੁਰੀ ਜਾ ਰਹੀ ਹੋਵੇਗੀ। ਸੋ ਮਹਾਰਾਜ ਨੇ ਇਤਨੀ ਕੁਰਬਾਨੀ ਕੀ, ਉਸ ਸਿੰਘ ਨੇ ਇਤਨੀ ਕੁਰਬਾਨੀ ਕੀਤੀ ਕਿ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਵਿਰਾਜ ਗਏ ਅਤੇ ਵੱਡੀ ਸ਼ਹੀਦੀ ਦੀ ਦਾਤ ਪ੍ਰਾਪਤ ਕੀਤੀ। ਸੋ ਅਸੀਂ ਪੰਥ ਪ੍ਰਕਾਸ਼ ਵਿੱਚ ਜਦੋਂ ਇਤਿਹਾਸ ਸੁਣਦੇ ਹਾਂ, ਉਸ ਵੇਲੇ ਇੱਕ ਬਚਨ ਬਹੁਤ ਹੀ ਪਿਆਰਾ ਜੋ ਦਾਸ ਨੂੰ ਇਸ ਵੇਲੇ ਚੇਤੇ ਆਇਆ। ਸੋ ਕਹਿੰਦੇ ਹਨ, ਜਦੋਂ ਯੋਧੇ ਦੇ ਸਰੀਰ 'ਤੇ ਫੱਟ ਲੱਗਦਾ ਜਾਂ ਕੋਈ ਸ਼ਸਤਰ ਉਸ ਨੂੰ ਛੂਹਦਾ ਹੈ, ਸੋ ਉਸਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਸੋ ਐਸੇ ਮਹਾਨ ਯੋਧੇ ਨੇ ਆਪਣੇ ਸਰੀਰ 'ਤੇ ਇੱਕ ਇੱਕ ਅੰਗ 'ਤੇ, ਜਿਵੇਂ ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ, ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ, ਇਸ ਤਰ੍ਹਾਂ ਹੀ ਬੰਬ ਨਾਲ ਇੱਕ ਇੱਕ ਅੰਗ ਆਪਣਾ ਪਵਿੱਤਰ ਕਰਕੇ ਉਹ ਗੁਰੂ ਦੀ ਗੋਦ ਵਿੱਚ ਜਾ ਕੇ ਬਰਾਜੇ। ਸੋ ਐਸੇ ਮਹਾਨ ਯੋਧੇ ਨੂੰ ਅਸੀਂ ਵਾਰ ਵਾਰ ਨਮਸਕਾਰ ਕਰਦੇ ਹਾਂ। ਸੋ ਮਾਤਾ ਜੀ ਦੇ ਸਾਰੀ ਸੰਗਤ ਨੇ ਦਰਸ਼ਨ ਕਰਨੇ ਹਨ। ਸੋ ਇਤਨੀਆਂ ਸੇਵਾ ਪ੍ਰਵਾਨ ਕਰਨੀ ਜੀ, ਦਾਸ ਕੋਲੋਂ ਬੋਲਦਿਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸਾਧ ਸੰਗਤ ਬਖਸ਼ਣ ਯੋਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ 'ਚ ਬਹੁਤ ਵਧੀਆ ਵਿਚਾਰ ਆਪ ਸੰਗਤਾਂ ਨਾਲ ਸਾਂਝੇ ਕੀਤੇ, ਉਹਨਾਂ ਮਹਾਨ ਯੋਧਿਆਂ ਦੀ ਗਾਥਾ ਆਪ ਸੰਗਤਾਂ ਨਾਲ ਸਾਂਝੀ ਕੀਤੀ। ਸੋ ਆਓ ਮੈਂ ਹੁਣ ਬੇਨਤੀ ਕਰਦਾ ਭੈਣ ਜੀ ਬਸੰਤ ਕੌਰ ਜੀ ਜੋ ਕੈਲਗਰੀ ਤੋਂ ਇੱਥੇ ਆਏ, 5 ਮਿੰਟ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਅਤੇ ਆ ਕੇ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ। ਉਹਨਾਂ ਤੋਂ ਬਾਅਦ ਆਪਾਂ ਮਾਤਾ ਜੀ ਨੂੰ ਸਨਮਾਨ ਕਰਨਾ, ਨਾਲ ਜੋ ਬੰਦੀ ਸਿੰਘ ਹੈ ਭਾਈ ਸ਼ਮਸ਼ੇਰ ਸਿੰਘ ਜੀ, ਉਹਨਾਂ ਦੇ ਸਪੁੱਤਰ ਜੋ ਆਏ ਨੇ ਭਾਈ ਓਂਕਾਰ ਸਿੰਘ ਜੀ, ਉਹਨਾਂ ਨੂੰ ਵੀ ਆਪਾਂ ਸਤਿਕਾਰ ਕਰਨਾ, ਅਤੇ ਜਿਹੜੇ ਸਿੰਘ ਨਾਲ ਆਏ ਆ ਮੇਜਰ ਵਿਜਰ ਸਿੰਘ ਨਿੱਜਰ ਅਤੇ ਸਰਦਾਰ ਬੌਬੀ ਸਿੰਘ, ਹੋਰ ਮੇਰੇ ਵੀਰ ਜਿਹੜੇ ਨਾਲ ਆਏ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਆਓ ਹੁਣ ਮੈਂ ਭੈਣ ਜੀ ਬਸੰਤ ਕੌਰ ਤੋਂ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੁਡੇ ਵੀ ਆਰ ਓਨਰ ਟੂ ਹੈਵ ਮਾਤਾ ਸਬਜੀਤ ਕੌਰ ਹੀਅਰ, ਦ ਮਾਤਾ ਆਫ ਸ਼ਹੀਦ ਭਾਈ ਦਿਲਾਵਰ ਸਿੰਘ ਜੀ। ਭਾਈ ਦਿਲਾਵਰ ਜੀ ਇਜ਼ ਰਿਮੈਂਬਰਡ ਬਾਈ ਮੈਨੀ ਸਿੱਖਸ ਫਾਰ ਹਿਜ਼ ਕਰੇਜ ਐਂਡ ਹਿਜ਼ ਸਟੈਂਡ ਅਗੇਂਸਟ ਇਨਜਸਟਿਸ ਡਿਊਰਿੰਗ ਅ ਪੇਨਫੁਲ ਪੀਰੀਅਡ ਇਨ ਪੰਜਾਬਸ ਹਿਸਟਰੀ। ਹਾਵਐਵਰ ਇਟ ਇਜ਼ ਆਲਸੋ ਇੰਪੋਰਟੈਂਟ ਟੂ ਰਿਮੈਂਬਰ ਹਿਮ ਨਾਟ ਓਨਲੀ ਫਾਰ ਹਿਜ਼ ਸ਼ਹੀਦੀ ਬਟ ਇਜ਼ ਬਿਊਟੀਫੁਲ ਕੇਅਰਿੰਗ ਐਂਡ ਡੀਪਲੀ ਲਵਿੰਗ ਹਿਊਮਨ ਬੀਇੰਗ ਹੀ ਵਾਜ਼। Mata ji describes him as a wonderful person who brought happiness wherever he went. She says that when he walked, it felt as if the dharti was moving, the whole earth was moving. He was funny, joyful, and full of life. He was an amazing person and truly great human being. She wants us to remember him not only for the way he gave his shahidi, but also for the love, kindness, and warmth he shared throughout his life. She encourages us to become more like him, to encourage to live with courage, compassion, humanity, and love. Paidal Lavar Singh Ji was born on the 18th of August, 1970. Paidal Lavar Singh Ji served as a police officer and witnessed the suffering of many Sikh families during the 1980s and 1990s. On August the 31st, 1995, he gave shahidi. And also killed the Punjab Chief Minister, Beant Singh, also known as Beant Butcher. He would torture so many Sikhs. He would take them from their houses, and they would go missing for days on end, and then they would give shahidi. Moms and dads didn't know where their pachangis were, and they would take them and mar them. Paidal Lavar Singh Ji did not tell Mataji or anyone else what he was planning. She was simply told that he was still going to work as a police officer. And later, the family learned out that he had given shahidi. When Mataji went to, Mataji describes when she went to identify his body, all they could see was half of their head, and then an arm and a leg. Mataji identified his body with a mark that was on his leg from when he was young. This remains a serious and controversial part of history, and the loss of every innocent life is painful. Within the Sikh community, however, Shahid Paidal Lavar Singh Ji is remembered as a gentle, brave, and deeply loved person who sacrificed his life in response to what many Sikhs viewed as state oppression and injustice. We are especially honored to hear from Mataji, who gave birth to and raised such a saint soldier. Her presence reminds us of the strength, sacrifice, and values that shaped his life. Her words are also reminded us that as Sikhs, we must remain connected to the Sikh Panth and against injustice, and while following Guru Sahib's teachings with courage, discipline, and respect for human life. For our Sikh sisters, I ask, are we raising our youth as Mataji raised by the Lavar Singh, with so much courage and so much strength? To connect to Sikhi and stand the truth and injustice and serve the Panth with humanity, are we also teaching them to be caring, loving, joyful, compassionate human beings as by the Lavar Singh was? Maybe it's time for us all to wake up and bring our youth to the Sikh path, get our knowledge from Guru Sahib, and keep the Panth alive. Without Paidal Lavar Singh giving the shahidi, Beant Butcher Singh was wanting to get rid of all the Sikhs. But because Bhai Sahib gives so much shahidi, that we're here today in honor of him. May we honor his memory by remembering the whole person he was. May we follow Guru Sahib's teachings and work peacefully for human dignity. Shahid Paidal Lavar Singh Ji will remain part of Sikh history and continue to live in our hearts forever. Vaheguru Ji.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭੈਣ ਜੀ ਬਸੰਤ ਕੌਰ ਜੀ ਦੇ, ਜਿਨ੍ਹਾਂ ਨੇ ਆਪਣੇ ਵਿਚਾਰ ਆਪ ਸੰਗਤਾਂ ਨਾਲ ਸਾਂਝੇ ਕੀਤੇ। ਹੁਣ ਮੈਂ ਬੇਨਤੀ ਕਰਦਾ ਕਿ ਜਿਸ ਮਾਤਾ ਦੇ ਆਪਾਂ ਦਰਸ਼ਨ ਕਰਨੇ ਆ, ਜਿਸ ਨੂੰ ਸਤਿਕਾਰ ਕਰਨਾ ਹੈ, ਜਿਸ ਦੇ ਸਪੁੱਤਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੇ ਉਹ ਕੁਰਬਾਨੀ ਕੀਤੀ ਅਤੇ ਇਹ ਮਨੁੱਖਤਾ ਦੇ ਭਲੇ ਲਈ ਆਪਣੀ ਜਾਨ ਦਿੱਤੀ ਹੈ ਅਤੇ ਆਪਣੇ ਪੰਥ ਦੀ ਚੜ੍ਹਦੀ ਕਲਾ ਅਤੇ ਆਜ਼ਾਦੀ ਲਈ ਉਹਨਾਂ ਨੇ ਜੋ ਮਾਤਾ ਜੀ ਦੀ ਕੁੱਖ ਨੂੰ ਭਾਗ ਲਾਏ, ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਨੂੰ ਮੈਂ ਮਾਤਾ ਜੀ ਨੂੰ ਸਨਮਾਨ ਦੇਣ ਵਾਸਤੇ ਜਿਹੜੇ ਸਾਡੇ ਸਾਰੇ ਹੀ ਸਿੱਖ ਪੰਚਾਇਤ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਜ਼ਰੂਰ ਇੱਥੇ ਪਹੁੰਚ ਜਾਓ। ਕਿਸੇ ਹੋਰ ਨੇ ਵੀ ਸੰਗਤ ਦੇ ਵਿੱਚੋਂ ਵੀ ਗੁਰਦੁਆਰਾ ਸਾਹਿਬ ਫਰੀਮਣ ਦੀ ਸੰਗਤ 'ਚੋਂ ਆਉਣਾ, ਉਹ ਜ਼ਰੂਰ ਨਾਲ ਆ ਕੇ ਮਾਤਾ ਜੀ ਨੂੰ ਜੋ ਸੰਗਤ ਸਨਮਾਨ ਸਰੋਪਾ ਦੇਣਾ ਹੈ ਉਹ ਆ ਕੇ ਨਾਲ ਦੇ ਸਕਦੇ ਆ। ਨਹੀਂ ਮੈਂ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨ, ਬਾਕੀ ਸਾਰੇ ਜਿਹੜੇ ਵੀ ਆਉਣਾ ਚਾਹੁੰਦੇ ਆ ਮਾਤਾ ਜੀ ਦਾ ਸਤਿਕਾਰ ਕਰਨ ਵਾਸਤੇ, ਉਹ ਨਾਲ ਪੰਚਾਇਤ ਦੇ ਮੈਂਬਰਾਂ ਦੇ ਨਾਲ ਖੜ ਕੇ ਜੋ ਸਤਿਕਾਰ ਦੇ ਸਕਦੇ ਹਾਂ। ਮੈਂ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਇੱਧਰ ਆ ਜਾਓ, ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਉਹ ਮਾਤਾ ਜੀ ਨੂੰ ਸੰਗਤ ਸਨਮਾਨ ਸਰੂਪ ਦੇਣਗੇ। ਮਾਤਾ ਜੀ ਨੂੰ ਬੇਨਤੀ ਹੈ ਕਿ ਉਹ ਅੱਗੇ ਹੋ ਕੇ ਸਰੂਪ ਦੀ ਦਾਤ ਲੈ ਲੈਣ।

0: خالستان خالستان خالستان خالستان خالستان خالستان بولے سونیا میں بینتی کردا ہاں کہ خالصہ واہگرو جی کی فتح بینتی کردا جو ساڈے بندی سنگھ بھائی صاحب بھائی شمشیر سنگھ جی انہاں دے سپتر بھائی اونکار سنگھ جی انہاں نوں ہن سروپا دتا جاوے انہاں دے پروار دی جو قربانی ہے بولے سو نہال سری اکال بھائی رنجیت سنگھ جی جو کیلگری تو اتھے پہنچے ماتا جی دے نال انہاں نوں بینتی ہے کہ سنگت سنمان سروپا للن بولے سونے بھن جی بسنت کور جو کیلگری تو ماتا جی دے نال اتھے پہنچے وہ بھی اپنا سنگت سنمان سروپا دی دات للن بولے سونے بینتی کردا ستکار یوگ بھائی میجر سنگھ جی نجر جڑے کافی پنتھک سواواں وچ سرگرم ہیں انہاں نوں بینتی کردا کہ وہ بھی اپنا سنگت سنمان گیانی جی ہونا تو پراپت کر لین بولے سونے نال ہی جو بھیر بوبی سنگھ وہ اتھے پہنچے ہوئے نال ماتا جی دے انہاں نوں بھی بینتی ہے کہ وہ اپنا سنگت سنمان سروپو دی دات لے لین بوبی سنگھ بولے سونے اس تو پہلا کہ میں سٹیج تو اپنے معافی لواں اس تو پہلے میں ماتا جی نوں بینتی کردا کہ وہ سنگت نوں کھڑ کے فتح بلا دین ماتا جی
1: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ
0: ਸੋ ਮਾਤਾ ਜੀ ਹੁਣਾਂ ਦਾ ਬਹੁਤ ਧੰਨਵਾਦ ਜਿਹੜੇ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚ ਗਏ ਮਾਤਾ ਜੀ ਦੀ ਬਾਹਰ ਗੱਤਕੇ ਵਾਲੇ ਸਾਡੇ ਬੱਚੇ ਜੋ ਉਹ ਵੀ ਵੇਟ ਕਰ ਰਹੇ ਆ ਉਸ ਤੋਂ ਪਹਿਲਾਂ ਮੈਂ ਫਿਰ ਇੱਕ ਵਾਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚ ਕੇ ਮਾਤਾ ਜੀ ਦੇ ਸਤਿਕਾਰ ਲਈ ਤੁਸੀਂ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚੇ ਸੋ ਤੁਹਾਡਾ ਫਿਰ ਬਹੁਤ ਬਹੁਤ ਧੰਨਵਾਦ ਮਾਤਾ ਜੀ ਦਾ ਧੰਨਵਾਦ ਅਰਦਾਸ ਕਰਦੇ ਕਿ ਮਾਤਾ ਜੀ ਲਈ ਚੜ੍ਹਦੀ ਕਲਾ ਤੰਦਰੁਸਤੀਆਂ ਇਹ ਅਰਦਾਸ ਕਰਦੇ ਕਿ ਮਾਤਾ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਪੰਥ ਵਿੱਚ ਵਿਚਰਨ ਸੋ ਨਾਲ ਹੀ ਬਾਕੀ ਦੇ ਸਾਥੀ ਜੋ ਵੀਰ ਆਏ ਨੇ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਨਾਲ ਹੀ ਮਾਫ਼ੀ ਮੰਗਦਾ ਸਤਿਕਾਰ ਜੋ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦਾ ਟਾਈਮ ਵੀ ਅਸੀਂ ਕੁਛ ਲੈ ਲਿਆ ਉਹਨਾਂ ਤੋਂ ਮਾਫ਼ੀ ਮੰਗਦੇ ਹਾਂ ਸੋ ਉਹ ਹੁਣ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਰਵਣ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ।

0: वाहे गुरु जी की फतेह। परम सन्मानयोग बहुत ही आदरणीय गुरु स्वरूप साध संगत जी, बहुत वडभागे हो गुरु चरणा विच ब्राज के गुरु सवारियां तो गुरबाणी दे मनोर कीर्तन सरवण करके लाहे प्राप्त कर रहे सो लड़ीवार गुरु शब्द विचारधीन पिछले कुछ दिनों तो तीजे पातशाह गुरु अमरदास महाराज जी दी आसा राग विच उचारण कीती पट्टी खास बाणी जो वर्णमाला दे क्रम अनुसार गुरु अमरदास ने शुभ उपदेश बख्शिश कीता है, आप जी उस दी विचार सरवण कर रहे हो। सो अज इस बाणी दे दसवें बंद दा दास ने आप जी दे सामने पाठ रखिया है। महाराज गुरु अमरदास ने फिर अज इत्थे बचन कीता भी पांदा लेख देना अजे भी तेरे सिर ते है, क्योंकि तू जिंदगी दे सही रस्ते तो खुंझ गया है। सही रस्ते तो खुंझण दा मतलब ये नहीं कि ओ दुनियावी तौर ते धन कमांदा है। धन कमाना कोई बुरी गल नहीं, सगों बहुत चंगी गल है। संसार दे विच जिंदा रहन लई जिहड़ियां मनुख दियां जरूरतां ने, रिक्वायरमेंट जिन्हों तुसी कह देंदे हो, वो धन तो बिना पूरियां नहीं हुंदियां। दरअसल गुरमत ने जिहड़ा सानू सिद्धांत दिता सी जदों सिद्धा ने गुरु नानक साहब नू प्रश्न कीता सी भी गुरु नानक ये जिहड़ा दुनिया है इत्थे जिहड़े फुरने ने विषय वकार ने काम क्रोध लोभ मोह हंकार दा सागर है, भव सागर जिहड़ा शब्द है ना पंथ जी, वो साडे वर्गे प्रोफेशनल बंदियां नूं चलो देखना पैंदा, आम गुरसिख ते देखदा ही नहीं भी भव सागर दे डिक्शनरी विच अर्थ की ने। भव मैने संसार, पब्बा वावा भव संसार आ दुनिया, सागर ये भी एक सागर है। जिवें सागर विच पानी हुंदा है, इत्थे पानी पावक तिन है की आ, इत्थे पानी दी थां ते पावक है, अग है, तृष्णा दी अग है, क्रोध दी अग है, ईरखा दी अग, उस नूं पार करना है। तो सिद्धा ने पुछिया भी दुनिया सागर दुत्तर कही है, क्यों कर पाईए पारो। सुनिया है भई ये भव सागर पार करना बड़ा दुत्तर है, दुश्वर है, मुश्किल है। तुसी अपनी कम्यूनिटी नूं संसार विच रह के किस तरह इनू पार करन दा उपदेश देंदे हो। क्यों कर पाईए पारो, चरपट बोलै औधू नानक दे सच्चा विचारो। मेरे प्रश्न दा उत्तर दिओ। तां हजूर ने कहा भी जैसे जल में कमल निरालम मुरगाई नै साणै, सुरत शब्द भव सागर तरियै नानक नाम वखाण है। जिस तरह मुरगाबी किसी झील विचों परवाज लैनी है तो उन्होंने किनारे ते बैठ के खंभ नहीं सुकाने पैंदे, उथों सीधी उड़ान लै जांदी है। और जिस तरह कमल फुल हुंदा पानी विच पर वह पानी विच भिजदा नहीं, मेरी कम्यूनिटी रहेगी संसार विच खचत नहीं होवेगी और निरलेप रह के निरंकार के चरणों नाल जुड़ेगी। असल साडा जिहड़ा सिद्धांत सी वह ये सी, ये गल वक्री है ਬਈ ਅਸੀਂ ਉਹਨੂੰ ਕਿੰਨਾ ਕੁ ਫੋਲੋ ਕਰਨੇ ਆ। ਹੁਣ ਪਾਂਧੇ ਨੂੰ ਮਹਾਰਾਜ ਕਹਿੰਦੇ ਨੇ ਵੀ ਤੂੰ ਮੈਥੇਮੈਟਿਕਸ ਸਿੱਖ ਲਿਆ, ਤੇਰੇ ਕੋਲ ਲੋਕ ਸਿੱਖਣ ਵਾਸਤੇ ਆਉਣੇ ਸ਼ੁਰੂ ਹੋ ਗਏ, ਤੂੰ ਬੜੇ ਚਾਰਟਰਡ ਅਕਾਊਂਟੈਂਟ ਪੈਦਾ ਕਰ ਦਿੱਤੇ, ਮਨੀਮ ਪੈਦਾ ਕਰ ਦਿੱਤੇ, ਮੈਥ ਦੇ ਐਕਸਪਰਟ ਪੈਦਾ ਕਰ ਦਿੱਤੇ, ਉਹਨਾਂ ਨੇ ਚੰਗਾ ਧਨ ਕਮਾਇਆ, ਉਹਨਾਂ ਨੇ ਚੰਗੇ ਘਰ ਬਣਾ ਲਏ, ਸੁਵਿਧਾ ਦੇ ਸਾਰੇ ਸਾਧਨ ਇਕੱਠੇ ਕਰ ਲਏ, ਪਰ ਉਹਨਾਂ ਨੂੰ ਇਹ ਭੁੱਲ ਹੀ ਗਿਆ ਬਈ ਕੋਈ ਪ੍ਰਲੋਕ ਵਿੱਚ ਸਵਾਸਾਂ ਦਾ ਲੇਖਾ ਵੀ ਦੇਣਾ ਪੈਣਾ। ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸ਼ੋ ਨੱਡੜਾ ਤਾਂ ਥੋੜਾ ਮਾਣ ਕਰੀ। ਜੇ ਤੈਨੂੰ ਪਤਾ ਹੈ ਵੀ ਸਵਾਸਾਂ ਰੂਪੀ ਤਿਲ ਇਹ ਗਿਣ ਮਿਣ ਕੇ ਮਿਲੇ ਨੇ, ਕਿਸੇ ਨੂੰ ਇੱਕ ਬੁੱਕ ਮਿਲੇ ਨੇ, ਕਿਸੇ ਨੂੰ ਦੋ ਬੁੱਕ ਮਿਲੇ ਨੇ, ਔਰ ਇਹ ਮੁੱਕ ਜਾਣੇ ਨੇ, ਤੇ ਫਿਰ ਇਹਨਾਂ ਦੇ ਮੁੱਕਣ ਤੋਂ ਪਹਿਲਾਂ ਉਹ ਕਰ ਲੈ ਜੋ ਰੂਏ ਜ਼ਮੀਨ ਤੇ ਤੂੰ ਕਰਨ ਵਾਸਤੇ ਆਇਆ। ਹੁਣ ਇੱਥੇ ਆ ਕੇ ਕੀ ਹੁੰਦਾ ਵੀ ਜਦੋਂ ਜ਼ਿੰਦਗੀ ਅਨਬੈਲੈਂਸ ਹੋ ਜਾਂਦੀ, ਇੱਕ ਧਨ ਵੱਲ ਸਾਰੀ ਤਵੱਜੋ ਹੋ ਜਾਂਦੀ ਹੈ, ਦੂਜੇ ਧਨ ਵੱਲ ਅਜੇ ਇੱਕ ਪੂਣੀ ਵੀ ਨਹੀਂ ਕੱਤੀ ਹੁੰਦੀ। ਹੁਣ ਜੋਗੀ ਕੀ ਕਰਦਾ ਸੀ, ਜੋਗੀ ਮੈਡੀਟੇਸ਼ਨ ਕਰਦਾ, ਦੁਨਿਆਵੀ ਧਨ ਨਾਲ ਉਹਨੂੰ ਕੋਈ ਸਰੋਕਾਰ ਨਹੀਂ। ਮਹਾਰਾਜ ਨੇ ਬਾਣੀ ਵਿੱਚ ਹਜ਼ਾਰਾਂ ਥਾਵਾਂ ਤੇ ਉਹਨੂੰ ਟਾਰਗੇਟ ਕਰਕੇ ਉਹਦੇ ਕੰਨ ਮਰੋੜੇ ਨੇ ਬਈ ਇਹ ਬਿਲਕੁਲ ਗਲਤ ਹੈ, ਤੂੰ ਤੇ ਵਿਹਲੜ ਹੋ ਕੇ ਸਮਾਜ ਤੇ ਬੋਝ ਬਣ ਗਿਆ। ਨਾਮ ਉਹ ਬੜਾ ਜਪਦਾ, ਮੈਨੂੰ ਮਾਫ ਕਰਨਾ, ਨਾਮ ਜਪਣ ਦੇ ਮਾਮਲੇ ਚ ਉਹਦਾ ਕੋਈ ਸਾਨੀ ਨਹੀਂ ਹੈ, ਪਰ ਮੰਗ ਕੇ ਖਾਂਦਾ। ਹਜ਼ੂਰ ਕਹਿਣਗੇ ਇਹ ਵੀ ਗਲਤ ਹੈ। ਗ੍ਰਿਸ਼ਤੀ ਬਿਲਕੁਲ ਇੱਕ ਧਨ ਵਿੱਚ ਖਚਤ ਹੋ ਗਿਆ, ਉਸ ਧਨ ਦੀ ਕੋਈ ਫਿਕਰ ਨਹੀਂ। ਹਜ਼ੂਰ ਕਹਿਣਗੇ ਤੂੰ ਵੀ ਅਪਰਵਾਨ ਹੈ। ਪ੍ਰਵਾਨ ਕੌਣ ਹੈ? ਜਿਹੜਾ ਦੁਨਿਆਵੀ ਧਨ ਤੇ ਨਿਰੰਕਾਰੀ ਧਨ ਦੋਵਾਂ ਦਾ ਸੰਤੁਲਨ ਬਣਾ ਲਏ। ਇੰਨਾ ਕੁ ਕਮਾਉਣਾ ਹੈ ਮੈਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਏ, ਇੰਨਾ ਨਹੀਂ ਕਮਾਉਣਾ ਬਈ ਤਨ ਦੇ ਉੱਤੇ ਇੰਨਾ ਬੋਝ ਨਹੀਂ ਪਾਉਣਾ, ਇੰਨਾ ਟੋਰਚਰ ਨਹੀਂ ਕਰਨਾ ਬਈ ਇਹ ਸਵੇਰੇ ਅੰਮ੍ਰਿਤ ਵੇਲੇ ਉੱਠ ਹੀ ਨਾ ਸਕੇ, ਇਹ ਨਿਤਨੇਮ ਹੀ ਨਾ ਕਰ ਸਕੇ, ਇਹਦੇ ਵਿੱਚ ਆਂਗਸ ਹੀ ਨਾ ਰਵੇ। ਮੈਂ ਇਹਦੇ ਤੋਂ ਇੰਨਾ ਕੰਮ ਲਵਾਂ, 5-ਸੀਟਰ ਗੱਡੀਆਂ ਤੇ ਤੁਸੀਂ 10-10 ਬੰਦੇ ਥੋੜਾ ਬੈਠਦੇ ਹੋ, ਉਹਦੇ ਤੇ 5 ਹੀ ਬੈਠਦੇ ਹੋ। ਪਰ ਤਨ ਨੂੰ ਅਸੀਂ ਕਈ ਵਾਰ 8 ਘੰਟੇ ਦੀ ਥਾਂ 16 ਘੰਟੇ ਵੀ ਟੋਰਚਰ ਕਰਨੇ ਆ, 20 ਘੰਟੇ ਵੀ ਕਰਨੇ ਆ, ਫਿਰ ਕਹਿੰਦੇ ਹਾਂ ਜੀ ਉੱਠਿਆ ਨਹੀਂ ਜਾਂਦਾ। ਭਾਈ ਉਹਦੀ ਕਪੈਸਿਟੀ ਨਹੀਂ ਇੰਨੀ, ਇਹਦਾ ਸੰਤੁਲਨ ਬਣਾਉਣਾ ਸੀ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪੱਪੇ ਪੱਪੇ ਅੱਖਰ ਤੋਂ ਉਪਦੇਸ਼ ਪਾਰ ਨਾ ਪਵੀ ਮੂੜੇ। ਆਹ ਜਿਹੜਾ ਦੁਨੀਆਂ ਸਾਗਰ ਦੁੱਤਰ ਹੈ ਨਾ, ਇਹ ਤੇਰੇ ਤੋਂ ਪਾਰ ਨਹੀਂ ਕੀਤਾ ਜਾ ਸਕਣਾ। ਕਿਉਂ? ਕਿਉਂਕਿ ਤੂੰ ਕੀ ਕੀਤਾ, ਪਰਪੰਚ ਤੂੰ ਪਲ ਚ ਰਿਹਾ। ਸਤ ਸੰਗਤ, ਜੇ ਤੁਸੀਂ ਪਰਪੰਚ ਡਿਕਸ਼ਨਰੀ ਵਿੱਚ ਵੇਖੋ ਨਾ, ਤੇ ਪਰਪੰਚ ਦਾ ਸਿੱਧਾ ਜਿਹਾ ਅਰਥ ਹੈ ਚੀਟ ਕਰਨਾ। ਜਿਵੇਂ ਕਬੀਰ ਸਾਹਿਬ ਕਹਿੰਦੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ। ਤੂੰ ਧਨ ਕਮਾਉਣ ਵਾਸਤੇ ਨਾ ਯੋਗ ਤਰੀਕੇ ਤੇ ਅਪਣਾਏ, ਅਯੋਗ ਤਰੀਕੇ ਵੀ ਨਹੀਂ ਛੱਡੇ, ਉਹਦੇ ਕਰਕੇ ਹੁਣ ਤੂੰ ਪਾਰ ਨਹੀਂ ਹੋ ਸਕੇਗਾ। ਧਨ ਮਾੜਾ ਨਹੀਂ, ਧਨ ਦੀ ਪਕੜ ਮਾੜੀ ਹੈ। ਮੈਂ ਸ਼ਾਇਦ ਕੱਲ ਪਰਸੋਂ ਬੇਨਤੀ ਕੀਤੀ ਸੀ, ਅੱਜ ਫਿਰ ਕਰਦੇ ਹਾਂ। ਜਦੋਂ ਮਹਾਰਾਜ ਬੰਦਰ ਦੀ ਖਿੱਲਾਂ ਦੀ ਗੱਲ ਕਰਦੇ ਨੇ ਪੰਥ ਜੀ, ਗੁਰੂ ਨਾਨਕ ਕੋਈ ਬੰਦਰ ਨੂੰ ਉਪਦੇਸ਼ ਨਹੀਂ ਦੇ ਰਿਹਾ। ਬੰਦਰ ਨੂੰ ਪਤਾ ਹੀ ਨਹੀਂ ਵੀ ਗੁਰਬਾਣੀ ਵਿੱਚ ਮੇਰੇ ਬਾਰੇ ਕੀ ਲਿਖਿਆ ਹੈ। ਤੋਤੇ ਨੂੰ ਕੋਈ ਪਤਾ ਨਹੀਂ, ਹਾਥੀ ਨੂੰ ਕੋਈ ਪਤਾ ਨਹੀਂ ਵੀ ਮੇਰੇ ਬਾਰੇ ਗੁਰਬਾਣੀ 'ਚ ਕੀ ਲਿਖਿਆ। ਹਾਥੀ ਇੱਕ ਕਰੈਕਟਰ ਹੈ, ਬੰਦਰ ਇੱਕ ਕਰੈਕਟਰ ਹੈ, ਤੋਤਾ ਇੱਕ ਕਰੈਕਟਰ ਹੈ, ਇੱਕ ਬਿਰਤੀ ਹੈ। ਜਿਉਂ ਕੱਪ ਕੇ ਕਰ ਮੁਸ਼ਟ ਚੰਨਨ ਕੀ, ਲੁਬਦ ਨਾ ਤਿਆਗ ਦਿਓ। ਕੱਪ ਕੱਕਾ ਪੱਪਾ, ਪੱਪੇ ਨੂੰ ਹੁਸ਼ਿਆਰੀ, ਕੱਪ ਮੀਨਜ਼ ਬੰਦਰ। ਹੁਣ ਉਹ ਕੁੱਜੀ ਜਿਹੜੀ ਮੈਂ ਬੜੀ ਵਾਰਾਂ ਤੁਹਾਨੂੰ ਦੱਸਿਆ, ਉਹਨੂੰ ਫੜਨ ਵਾਸਤੇ ਜਿਸ ਤਰ੍ਹਾਂ ਉਹ ਤਰੀਕਾ ਅਪਣਾਉਂਦੇ ਨੇ, ਉਹ ਹੱਥ ਵਿੱਚ ਪਾ ਲੈਂਦਾ, ਖਿੱਲਾਂ ਮੁੱਠ ਭਰ ਲੈਂਦਾ, ਹੁਣ ਉਹ ਮੁੱਠ ਬਾਹਰ ਨਹੀਂ ਨਿਕਲਦੀ, ਉਹ ਲੁੱਕ ਕੇ ਬੈਠਾ ਹੁੰਦਾ, ਕਲੰਦਰ ਉਹ ਪਕੜ ਲੈਂਦਾ। ਹਜ਼ੂਰ ਕਹਿੰਦੇ ਨੇ ਉਹ ਪਕੜ ਜਿਹੜੀ ਹੈ, ਉਹਨੇ ਬੰਦਰ ਨੂੰ ਤਾ ਉਮਰ ਕਲੰਦਰ ਦਾ ਗੁਲਾਮ ਬਣਾ ਦਿੱਤਾ। ਇਹ ਅਸੀਂ ਲੋਕਾਂ ਨੂੰ ਗੁਰਬਾਣੀ ਦੀ ਉਦਾਹਰਣ ਦੇ ਕੇ ਉਪਦੇਸ਼ ਦਿੰਦੇ ਹਾਂ, ਅਸੀਂ ਦਿੰਦੇ ਹਾਂ, ਤੁਸੀਂ ਸੁਣਦੇ ਹੋ। ਪਕੜ ਨਾ ਅਸੀਂ ਢਿੱਲੀ ਕਰਨੇ ਆ, ਨਾ ਤੁਸੀਂ ਢਿੱਲੀ ਕਰਦੇ ਹੋ। ਆਖੋ ਸਤਨਾਮ ਸ੍ਰੀ, ਪਕੜ ਢਿੱਲੀ ਨਹੀਂ ਕਰਦੇ। ਬੜੀ ਸੋਹਣੀ ਉਦਾਹਰਣ ਹੈ, ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਮਹਾਰਾਸ਼ਟਰਾ ਵਿੱਚ ਹੋਏ ਨੇ, ਬੜੀ ਉੱਚੀ ਉਹਨਾਂ ਦੀ ਅਵਸਥਾ ਸੀ, ਬੜਾ ਨਾਮ ਸੀ ਉਹਨਾਂ ਦਾ। ਉਹ ਬੈਠਦੇ ਸਨ ਜਾ ਕੇ ਇਕਾਂਤ ਵਿੱਚ ਪਹਾੜ ਤੇ ਕੋਸ਼ਿਸ਼ ਕਰਦੇ ਸਨ, ਗੱਲ ਨਹੀਂ ਸੀ ਬਣਦੀ। ਉਹਨਾਂ ਨੇ ਆਪ ਲਿਖਿਆ, ਕਹਿੰਦੇ ਮੈਂ ਬਹੁਤ ਯਤਨ ਕਰਦਾ ਹਾਂ, ਗੱਲ ਨਹੀਂ ਬਣਦੀ, ਮੈਂ ਕਈ ਵਾਰ ਉਚਾਟ ਹੋ ਜਾਂਦਾ ਹਾਂ ਵੀ ਮੈਥੋਂ ਗੱਲ ਬਣਨੀ ਨਹੀਂ। ਇੱਕ ਦਿਨ ਕਹਿੰਦੇ ਨੇ ਮੈਂ ਬੈਠਾ ਹਾਂ ਤੇ ਇੱਕ ਇੱਲ ਆਈ ਤੇ ਉਹਦੇ ਪਿੱਛੇ 10-15-20 ਇੱਲਾਂ ਹੋਰ ਲੱਗੀਆਂ ਹੋਈਆਂ। ਦਰਅਸਲ ਉਸ ਇੱਲ ਨੂੰ ਕਿਤੇ ਉਹ ਗੋਸ਼ਤ ਦਾ ਟੁਕੜਾ ਮਿਲਿਆ ਸੀ, ਮੀਟ ਦਾ ਪੀਸ ਮਿਲਿਆ ਸੀ, ਉਹਨੇ ਪੰਜੇ 'ਚ ਘੁੱਟ ਕੇ ਪਕੜਿਆ ਸੀ। ਬਹੁਤ ਸਾਰੀਆਂ ਇੱਲਾਂ ਉਹਦੇ ਮਗਰ ਲੱਗੀਆਂ ਸਨ, ਉਪਰੋਂ ਸੱਜਿਓਂ ਖੱਬਿਓਂ ਅੱਗੋਂ ਪਿੱਛੋਂ ਉਹਦੇ ਤੋਂ ਖੋਂਦੀਆਂ ਸਨ, ਉਹ ਛੱਡਦੀ ਨਹੀਂ ਸੀ। ਜਦੋਂ ਖੋਂਦੀਆਂ ਸਨ ਤੇ ਉਹ ਲਹੂ ਲੁਹਾਨ ਹੋ ਗਈ, ਉਹ ਜਾਦੀਆਂ ਸਨ, ਉਹ ਇਕੱਲੀ ਸੀ। ਇੱਕ ਸਟੇਜ ਤੇ ਜਾ ਕੇ ਉਸ ਇੱਲ ਨੂੰ ਲੱਗਾ ਵੀ ਜੇ ਮੈਂ ਇਹ ਗੋਸ਼ਤ ਦਾ ਟੁਕੜਾ ਛੱਡਿਆ ਨਾ ਤੇ ਮੈਂ ਹੀ ਗੋਸ਼ਤ ਬਣ ਜਾਣਾ। ਉਹਨੇ ਉਹ ਜਿਹੜੀ ਗ੍ਰਿਪਿੰਗ ਸੀ ਨਾ ਪੰਜੇ ਦੀ, ਉਹ ਲੂਜ਼ ਕਰ ਦਿੱਤੀ, ਗ੍ਰੈਵਿਟੀ ਨੇ ਟੁਕੜਾ ਥੱਲੇ ਖਿੱਚ ਲਿਆ ਔਰ ਸਾਰੀਆਂ ਇੱਲਾਂ ਉਸ ਟੁਕੜੇ ਵੱਲ ਚਪਟ ਪਈਆਂ और वह निजात मिल गया, वह स्वतंत्र हो गई। वह कहिंदे मैनू उदन सूत्र हाथ विच आ गया भई दरअसल मेरी समस्या का कारण भी पकड़ है। वह पकड़ परिवार की हो सकती है, वह पकड़ संसार की हो सकती है, वह पकड़ जगह की हो सकती है, धन की हो सकती है, पदार्थों की हो सकती है, वह पकड़ कोई भी हो सकती है। वह पकड़ ही दुख का प्रतीक है। जितनी पकड़ मजबूत होगी उतनी तकलीफ ज्यादा होगी, जितनी पकड़ छड़ दिती जाएगी उतना जीव सुखी हो जाता है। ज्यों कप के कर मुष्ट चनन की लुभद न त्याग दयो, जो जो कर्म किए लालच स्यों ते फिर गरै परेओ। कोई कर्म मिटदा नहीं गा, ये यूनिवर्स का एक रूल है। कोई भी कर्म पॉजिटिव नैगेटिव वह फिनिश नहीं हुंदा, वह ज्यों दा त्यों रहिंदा, वह मल्टीप्लाई हुंदा रहिंदा, वह रिटर्न आके मिलना ही मिलना है। जिहड़े जिहड़े भी लालच दे वस होके काम कीते ने वह परत के आके गले की फाई बनते ने। इसलिए कर्म करन लग्या सजग रहना। तुसी विद्या सिख लई, तुसी दूजिआं नूं सिखाण भी लग पए, तुसी चंगी दुनियावी पक्ष तो कामयाबी हासिल कीती, पर जिहड़ा दूसरा पक्ष सी अच्छा ये माया की है, ये कदी परिवार बन जाएगी, कदी ये सत्संग जी अपना तन बन जाएगी, तन का मोह बंदे च पैदा हो जाएगा। तो ये एक किस्म की माया, एक इस तरह की निरंकार ने लीला बनाई है, एक ठग बूटी बनाई है सानू प्रमाण लई। जिवें अखाड़े विच पहलवान उतारे जाते हैं भी कौन जितता है, असल विच उहदा चोज है भी सानू माया ते माया का परिवार काम क्रोध लोभ मोह हंकार सामने उन्हां दे विच खड़ा कर दिता भी देखने तुहाडे चो जितदा कौन है। कदी कदी मनुख परिवारक मोह विच इन्ना खचत हो जाता उत्थे मार खा जाता है। गुरबाणी कहिंदी कौन को पूत पिता को कां को, कौन मरै को दे संतापो, हर ठग जग को ठगौरी लाई, हर के ब्योग कैसे जियो मेरी माई, कौन को पुरख कौन की नारी, या तत ले ओ शरीर बिचारी। क्या कबीर ठग स्यों मन मानिया गई ठगौरी, ठग पहचानिया। भगतां ने प्यार नाल रब नू ठग कह दिता, रब जी तुसी ठग हो, तुसी सानू ठग लिया, आ माया रूपी तुसी ठग बूटी सानू लाई हुई है और सानू पता ही नहीं लगता, असी ता उम्र उस ठग बूटी दे विच नीम बेहोशी विच अपनी जिंदगी कट जाने। नहीं तो इत्थे कौन किसे दा पुत्तर है ते कौन किसे दा पिता है? कोई किसे दा पुत्तर नहीं, माफ करना, कोई किसे दा पिता नहीं है। पूर्व जन्म के मिले संजोगी, किसे दा कर्जा देना सी विचे ही रह गया, वह पुत्र बन के आ गया, हुण पढ़ा रहा है भी दुनिया की सब तो महंगी यूनिवर्सिटी विच क्वालिटी एजुकेशन, पता ही नहीं भी कौन है। जे पता लग जाए तो डांग लैके मगर लग जाए भी तू वो है जिहड़ा मैनू कोर्ट कचहरियां च घड़ीसदा हुंदा है, थाने लिजांदा हुंदा है, मैनू तो पता ही नहीं सी। जदों अगला जन्म हुंदा है ना, जिवें तुसी सारा फोन भर जाए तो दो तीन ना टिक टिक करके सारा डिलीट कर देंदे हो और रिलैक्स हो जाता है। इस तरह अगला जन्म जदों हजूर देंदे रहे ना, पिछली सारी मैमरी डिलीट कर देंदे ने भी जे वह ना की इहदा जीना हराम हो जाना। आ जिन्हें मेरे दुआले कट्ठे हुए ने यह तो मेरी जान के दुश्मन हुंदे हन, जिन्हां दियां मैं रालां चोमना वा मूँह चोमना वा, मूँह चो कढ कढ के नहीं पुत तू खा तू खा, जे पता लग गया भी असल च है कौन तो सारी गेम खराब हो जानी। वह की करदा सारी मैमरी डिलीट कर देंदा भी जा रिलैक्स होके हुण करजे कुरजे इन्हां दे जिहड़े देने सन वह उतार। अदरवाइज कौन को पूत पिता को कां को, कौन किसे दा पुत्र है, कौन किसे दा पिता, यह रिश्ता भी हमेशा नहीं निभदा। कौन मरै को दे संतापो, कौन मर के किसे दूजे नू कलेश देंदा है भी मेरे मरण तो बाद तुसी रोविया जे पिटिया जे। असल गल यह है कि हर ठग रब बहुत वड्डा ठग है, रब बहुत वड्डा ठग है। ठगौरी लाई उन्हें नाले सानू कहिंदा माया दे अधीन नहीं होना, काम दे अधीन नहीं होना, क्रोध दे अधीन नहीं होना, नाले इन्हां सारिआं नू साडे नाल उतार दिता है। तो फिर रब तो वड्डा ठग होर कौन हो सकता है? ठग बूटी तो तू साडे नाल आप भेज दिती है, तो हुण चोज देखना भी कौन जितदा है, कौन हारदा है, कौन किन्ना उतरदा है, कौन निरलेप रहिंदा। हर के ब्योग कैसे जियो मेरी माई, पर मैनू पता लग गया है भी जे मैं ठग बूटी का शिकार हो गया तो फिर हरी प्रभु नालों विछड़ जाऊंगा, ਤੇ ਹਰੀ ਦੇ ਵਿਯੋਗ ਵਿੱਚ ਮੈਂ ਆਤਮਕ ਜੀਵਨ ਨਹੀਂ ਜੀ ਸਕਦਾ, ਇਸ ਲਈ ਮੈਂ ਠੱਗ ਬੂਟੀ ਦੇ ਅਧੀਨ ਨਹੀਂ ਹੋਇਆ। ਕੌਣ ਕੋ ਪੁਰਖ ਕੌਣ ਕੀ ਨਾਰੀ, ਕੌਣ ਕਿਸੇ ਦਾ ਪਤੀ ਹੈ ਤੇ ਕੌਣ ਕਿਸੇ ਦੀ ਪਤਨੀ ਹੈ, ਇਹ ਚੰਦ ਰੋਜ਼ਾ ਰਿਸ਼ਤੇ ਨੇ। ਇਹ ਤਤ ਲਿਓ ਸਰੀਰ ਵਿਚਾਰੀ, ਉਪਦੇਸ਼ ਸੁਣੋ। ਕਹਿੰਦੇ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਨਾ ਵੀ ਨਾ ਕੋਈ ਪਿਓ ਹੈ, ਨਾ ਪੁੱਤਰ ਹੈ, ਨਾ ਪਤੀ ਹੈ, ਨਾ ਪਤਨੀ ਹੈ, ਇਸੇ ਜੀਵਨ ਵਿੱਚ ਇਹ ਗੱਲ ਸਮਝ ਲਓ। ਇਹ ਤਤ ਲਿਓ ਸਰੀਰ ਵਿਚਾਰੀ, ਐਸੇ ਸਰੀਰ ਦੇ ਹੁੰਦਿਆਂ ਹੁੰਦਿਆਂ ਇਹ ਤਤ ਦੀ ਗੱਲ ਸਮਝ ਲਓ, ਵਰਨਾ ਬਹੁਤ ਦੇਰ ਹੋ ਜਾਏਗੀ। ਇਹ ਤਤ ਲਿਓ ਸਰੀਰ ਵਿਚਾਰੀ, ਕਹੋ ਕਬੀਰ ਠੱਗ ਸਿਓ ਮਨ ਮਾਨਿਆ। ਹੁਣ ਮੇਰਾ ਮਨ ਉਸ ਠੱਗ ਪਰਮਾਤਮਾ ਵਿੱਚ ਪਤੀਜ ਗਿਆ ਹੈ ਤੇ ਗਈ ਠਗੌਰੀ ਠੱਗ ਪਹਿਚਾਨਿਆ ਹੁਣ ਕਿ, ਕਿਉਂਕਿ ਜਿਹਨੂੰ ਉਸ ਅਕਾਲ ਪੁਰਖ ਨੇ ਮਾਇਆ ਰੂਪੀ ਠੱਗਣੀ ਨੂੰ ਬਣਾਇਆ ਹੈ, ਮੇਰੀ ਉਹਦੇ ਨਾਲ ਹੀ ਸਾਂਝ ਹੋ ਗਈ ਹੈ, ਲਿਹਾਜ਼ਾ ਹੁਣ ਇਹ ਠੱਗਣੀ ਮਾਇਆ ਮੇਰਾ ਕੁਛ ਨਹੀਂ ਵਿਗਾੜ ਸਕਦੀ। ਕਿਤੇ ਕਿਤੇ ਮਾਇਆ ਨੂੰ ਇਸ ਤਰ੍ਹਾਂ ਕਿਹਾ, ਕਿਤੇ ਕਿਤੇ ਮੋਹ ਨੂੰ ਠੱਗ ਕਿਹਾ। ਠੱਠਾ ਇਹ ਹੈ ਦੂਰ ਠੱਗ ਨੀਰਾ। ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਵੀ ਜਿਸ ਤਰ੍ਹਾਂ ਮਾਰੂਥਲ ਵਿੱਚ ਦੂਰ ਤੱਕੀਏ ਨਾ ਤੇ ਉਹ ਮਾਰੂਥਲ ਰੇਤੀਲਾ ਇਲਾਕਾ ਇੱਕ ਸਰੋਵਰ ਵਾਂਗੂ ਦੂਰੋਂ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਮੋਹ ਸਾਨੂੰ ਭਰਮਾ ਦਿੰਦਾ ਹੈ। ਨੀਠ ਨੀਠ ਮਨ ਕੀਆ ਧੀਰਾ, ਗੌੜੀ ਬਾਵਨ ਅੱਖਰੀ। ਠੱਠਾ ਇਹ ਹੈ ਦੂਰ ਠੱਗ ਨੀਰਾ, ਜਿਵੇਂ ਉਹ ਨੀਰ ਦਿਸਦਾ ਦੂਰੋਂ, ਪਾਣੀ ਦਿਸਦਾ ਤੇ ਹਿਰਨ ਪਿਆਸ ਬੁਝਾਉਣ ਲਈ ਭਟਕਦਾ ਹੈ। ਪਤਾ ਵਿਡੰਬਣਾ ਕੀ ਹੈ ਗੁਰਮੁਖੋ, ਜਿਵੇਂ ਜਿਵੇਂ ਉਹ ਅੱਗੇ ਤੁਰਦਾ ਜਾਂਦਾ ਹੈ ਉਹ ਸਰੋਵਰ ਵੀ ਅੱਗੇ ਤੁਰਦਾ ਜਾਂਦਾ, ਕਿਉਂਕਿ ਵਾਸਤਵ ਚ ਤੇ ਉਹ ਹੁੰਦਾ ਨਹੀਂ ਗਾ, ਅੱਖਾਂ ਦਾ ਭਰਮ ਹੁੰਦਾ, ਭੁਲੇਖਾ ਹੁੰਦਾ। ਹੁਣ ਉਹ ਹੋਰ ਦੌੜਦਾ, ਉਹ ਸਰੋਵਰ ਹੋਰ ਅੱਗੇ ਚਲਾ ਜਾਂਦਾ, ਹੋਰ ਦੌੜਦਾ, ਹੋਰ ਹਲਕ ਸੁੱਕ ਜਾਂਦਾ, ਸਰੀਰ ਵਿੱਚੋਂ ਪਾਣੀ ਦੀ ਮਿਕਦਾਰ ਉਹ ਜਿਹੜਾ ਸੇਕ ਪੈਂਦਾ ਦੁਆਲੇ ਉਹਦੇ ਚ ਘੱਟ ਜਾਂਦੀ ਹੈ ਤੇ ਓੜਕ ਉਹ ਤੜਫ ਤੜਫ ਕੇ ਉਹਦੇ ਵਿੱਚ ਪ੍ਰਾਣ ਤਿਆਗ ਦਿੰਦਾ। ਠੱਠਾ ਇਹ ਹੈ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਮੈਂ ਸਹਿਜੇ ਸਹਿਜੇ ਆਪਣੇ ਮਨ ਨੂੰ ਟਿਕਾ ਕੇ ਧੀਰਜ ਵਿੱਚ ਲਿਆਂਦਾ ਹੈ ਤੇ ਇਹਨੂੰ ਸਮਝਾਇਆ ਹੈ ਵੀ ਜਿਵੇਂ ਉਹ ਹਿਰਨ ਅੱਖਾਂ ਦੇ ਭੁਲੇਖੇ ਕਾਰਨ ਸ਼ਿਕਾਰ ਹੁੰਦਾ ਹੈ, ਇਸ ਤਰ੍ਹਾਂ ਹੀ ਇਹ ਮਾਇਆ ਤੈਨੂੰ ਠੱਗ ਰਹੀ ਹੈ, ਮਾਇਆ ਤੈਨੂੰ ਇਸ ਭੁਲੇਖੇ ਵਿੱਚ ਪਾ ਰਹੀ ਹੈ। ਮਹਾਰਾਜ ਕਹਿ ਰਹੇ ਨੇ ਵੀ ਇਹ ਪ੍ਰਪੰਚ ਵਿੱਚ ਤੂੰ ਖਚਤ ਹੋ ਗਿਆ ਮਾਇਆ ਵਿੱਚ, ਲਿਹਾਜ਼ਾ ਇਹ ਪ੍ਰਾਪਤ ਵੀ ਨਹੀਂ ਹੁੰਦੀ ਤੇ ਦੁਖਦਾਈ ਵੀ ਹੈ। ਬੜੀ ਸੁੰਦਰ ਕਥਾ ਹੈ ਵੀ ਚਾਰ ਚੋਰ ਪੇਸ਼ੇਵਰ ਚੋਰ ਸਨ ਤੇ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਸੀ, ਉਹਨਾਂ ਕੋਲ ਕਿੱਟ ਹੁੰਦੀ ਸੀ ਪੂਰੀ, ਉਹਨਾਂ ਕੋਲ ਵੱਡੀਆਂ ਵੱਡੀਆਂ ਬੈਟਰੀਆਂ ਰਾਤ ਨੂੰ ਟੌਰਚ ਚਾਨਣ ਕਰਨ ਲਈ, ਹਥਿਆਰ ਸੱਬਲਾਂ ਜੇ ਉੱਤੇ ਚੜ੍ਹਨਾ ਹੈ ਤੇ ਰੱਸਾ ਕਿਵੇਂ ਸੁੱਟਣਾ ਹੈ, ਸਾਰੀ ਕਿੱਟ ਲੈ ਕੇ ਘਰੋਂ ਜਾਂਦੇ ਸਨ। ਪੇਸ਼ੇਵਰ ਸਨ, ਟ੍ਰੇਨਡ ਸਨ, ਦਲੇਰ ਵੀ ਸਨ, ਭੇਤੀ ਵੀ ਸਨ। ਹੁਣ ਪੂਰੇ ਰੈਡੀ ਹੋ ਕੇ ਦਿਨੇ ਉਹਨਾਂ ਰੈਸਟ ਕਰਨੀ, ਲੋਕਾਂ ਨੇ ਜਦੋਂ ਸੌਣਾ ਉਹਨਾਂ ਨੇ ਆਪਣਾ ਸ਼ੂਜ਼ ਵਗੈਰਾ ਪਾ ਕੇ ਕੱਪੜੇ ਪਾ ਕੇ ਕਿੱਟ ਲੈ ਕੇ ਨਿਕਲ ਜਾਣਾ। ਨਿਕਲੇ ਘਰੋਂ, ਥੋੜ੍ਹੀ ਦੂਰ ਬਾਹਰ ਗਏ, ਰਸਤੇ ਵਿੱਚ ਉਹਨਾਂ ਨੂੰ ਮਾਇਆ ਦੀ ਥੈਲੀ ਮਿਲ ਗਈ, ਮੋਹਰਾਂ ਦੀ ਥੈਲੀ ਮਿਲ ਗਈ, ਕਿਸੇ ਦੀ ਡਿੱਗ ਪਈ ਹੋਣੀ ਹੈ। ਵੇਖਿਆ ਉੱਤਰ ਕੇ, ਆਖਣ ਲੱਗੇ ਵੀ ਮੋਹਰਾਂ ਨੇ, ਆਖਣ ਲੱਗੇ ਬਸ ਮੋਹਰਾਂ ਮਿਲ ਗਈਆਂ ਨੇ, ਅੱਜ ਕੈਂਸਲ, ਅੱਜ ਕੋਈ ਚੋਰੀ ਨਹੀਂ ਕਰਨੀ, ਭੁੱਖ ਬੜੀ ਲੱਗੀ ਹੈ, ਚਲੋ ਪਹਿਲਾਂ ਭੋਜਨ ਛਕਨੇ ਆ। ਦੋ ਜਣੇ ਇੱਥੇ ਜੰਗਲ ਵਿੱਚ ਥੈਲੀ ਦੀ ਰਾਖੀ ਬਹਿ ਜਾਓ, ਦੋ ਜਣੇ ਬਾਜ਼ਾਰ ਵਿੱਚ ਜਾਓ, ਆਪ ਭੋਜਨ ਖਾਵੋ ਤੇ ਜਿਹੜੇ ਦੋ ਜਣੇ ਰਾਖੀ ਬੈਠੇ ਨੇ ਉਹਨਾਂ ਵਾਸਤੇ ਪੈਕ ਕਰਾ ਕੇ ਲੈ ਆ। ਠੀਕ ਹੈ, ਦੋ ਜਣੇ ਬੈਠ ਗਏ, ਦੋ ਜਣੇ ਲੈਣ ਚਲੇ ਗਏ, ਜਿਹੜੇ ਮਾਇਆ ਦੀ ਰਾਖੀ ਬੈਠੇ ਸਨ ਨਾ ਗੁਰਮੁਖੋ, ਉਹਨਾਂ ਦੋਵਾਂ ਦੇ ਵਿੱਚ ਵਿਚਾਰ ਹੋਈ, ਕਹਿਣ ਲੱਗੇ ਵੀ ਅੱਜ ਧਨ ਬਹੁਤ ਜ਼ਿਆਦਾ ਮਿਕਦਾਰ ਵਿੱਚ ਮਿਲਿਆ ਤੇ ਚਾਰ ਥਾਵਾਂ ਤੇ ਹਿੱਸਾ ਹੋਣਾ ਹੈ, ਤੇ ਜੇ ਕਿਤੇ ਦੋ ਥਾਵਾਂ ਤੇ ਹੀ ਹੋਣਾ ਹੁੰਦਾ ਨਾ ਫਿਰ ਬੜੀਆਂ ਮੌਜਾਂ ਲੱਗਣੀਆਂ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਵੀ ਹੁਣ ਕੀ ਹੋ ਗਿਆ, ਕਹਿਣ ਲੱਗਾ ਕੀ ਮਤਲਬ, ਆਖਣ ਲੱਗਾ ਮਤਲਬ ਇਹ ਹੈ ਵੀ ਜਿਵੇਂ ਹੀ ਆਉਣ ਉਹ ਆਖਣ ਵੀ ਆਹ ਲਓ ਜੀ ਭੋਜਨ ਖਾਓ ਤੇ ਉਹਨਾਂ ਨੂੰ ਕਹੋ ਵੀ ਭੋਜਨ ਰੱਖ ਦਿਓ, ਠਹਿਰ ਕੇ ਛਕਨੇ ਆ, ਤੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਵੀ ਸਾਡਾ ਇਰਾਦਾ ਕੀ ਹੈ, ਆਉਂਦਿਆਂ ਸਾਰ ਉਹਨਾਂ ਦਾ ਕਤਲ ਕਰ ਦਈਏ। ਉਹ ਕਹਿਣ ਲੱਗਾ ਠੀਕ ਹੈ। ਹੁਣ ਮਾਇਆ ਨੇ ਉਧਰ ਵੀ ਚਿੱਤ ਪਰਮਾਇਆ, ਉਹਨਾਂ ਵਿੱਚੋਂ ਵੀ ਇੱਕ ਕਹਿਣ ਲੱਗਾ ਵੀ ਜੇ ਦੋਵਾਂ ਦੇ ਹਿੱਸੇ ਹੁੰਦੀ ਬੜੀ ਮੌਜ ਸੀ। ਉਹ ਕਹਿਣ ਲੱਗਾ ਹੁਣ ਕੀ ਹੋ ਗਿਆ, ਕਹਿਣ ਲੱਗਾ ਕੀ ਮਤਲਬ, ਆਖਣ ਲੱਗਾ ਖਾਣਾ ਪੈਕ ਹੋ ਗਿਆ ਨਾ, ਇਹ ਹੋ ਗਿਆ, ਜਾਂਦਾ ਜਾਂਦਾ ਇੱਥੋਂ ਲੀਲਾ ਥੋਥਾ ਲੈ ਰਲਾ ਖਾਣੇ ਚ, ਖਾਣਗੇ ਤੇ ਮਰ ਜਾਣਗੇ। ਉਹਨਾਂ ਨੇ ਜ਼ਹਿਰ ਮਿਲਾ ਦਿੱਤਾ। ਹੁਣ ਉੱਥੇ ਜਾਂਦਿਆਂ ਸਾਰ ਉਹਨਾਂ ਨੇ ਆਖਿਆ ਵੀ ਭੋਜਨ ਰੱਖ ਦਿਓ, ਉਹਨਾਂ ਰੱਖ ਦਿੱਤਾ, ਉਹਨਾਂ ਕਤਲ ਕਰ ਦਿੱਤਾ। ਹੁਣ ਮਾਇਆ ਦੀ ਥੈਲੀ ਦੋ ਮਰੇ ਪਏ ਨੇ ਤੇ ਦੋ ਜਿਉਂਦੇ ਨੇ, ਤੇ ਜਿਹੜੇ ਜਿਉਂਦੇ ਨੇ ਉਹ ਕਹਿੰਦੇ ਨੇ ਵੀ ਬਾਕੀ ਫਿਰ ਵੇਖਾਂਗੇ ਵੀ ਇਹਨਾਂ ਨੂੰ ਵੇਲੇ ਕਿਵੇਂ ਲੈਣਾ, ਭੁੱਖ ਬੜੀ ਲੱਗੀ ਹੈ, ਪਹਿਲਾਂ ਭੋਜਨ ਛਕੀ ਆਖੋ ਸਤਨਾਮ ਸ੍ਰੀ, ਭੋਜਨ ਛਕ ਲਿਆ, ਜ਼ਹਿਰ ਚੜ ਗਿਆ, ਮਰ ਗਏ। ਚਾਰ ਜਣੇ ਮਰੇ ਪਏ ਨੇ ਤੇ ਵਿਚਕਾਰ ਮਾਇਆ ਦੀ ਥੈਲੀ ਪਈ ਹੋਈ ਹੈ। ਹਜ਼ੂਰ ਕਹਿੰਦੇ ਨੇ ਮਾਇਆ ਦੀ ਥੈਲੀ ਵਾਜਾਂ ਮਾਰਦੀ ਵੀ ਆਓ ਮੇਰਾ ਖਸਮ ਕਿੰਨੇ ਬਣਨਾ, ਹੋਰ ਵੀ ਕਿਸੇ ਨੇ ਆਉਣਾ ਤੇ ਆ ਜਾਓ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਬਿਨਾਸ, ਆਗੇ ਨਰਕ ਇਹਾਂ ਭੋਗ ਬਿਲਾਸ। ਇਹ ਪਤਾ ਨੀ ਇਸ ਜ਼ਮੀਨ ਦੇ ਕਿੰਨੇ ਮਾਲਕ ਬਣ ਬਣ ਕੇ ਚਲੇ ਗਏ, ਇੰਤਕਾਲ ਕਰਾ ਕਰਾ ਕੇ, ਰਜਿਸਟ੍ਰੇਸ਼ਨ ਕਰਾ ਕਰਾ ਕੇ, ਇਸ ਮਾਇਆ ਨੂੰ ਆਪਣੀ ਤਜ਼ੋਰੀ ਚ ਰੱਖ ਰੱਖ ਕੇ, ਸੋਨੇ ਨੂੰ ਚਾਂਦੀ ਨੂੰ, ਔਰ ਕਿੰਨੇ ਇੱਥੇ ਆਉਣਗੇ ਇਹਨੂੰ ਆਪਣੀ ਬਣਾਉਣ ਵਾਸਤੇ, ਪਰ ਇਹ ਕਦੀ ਕਿਸੇ ਦੀ ਬਣੀ ਨਹੀਂ ਗੀ। ਲੰਕਾ ਸਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਔਰ ਉੜ ਕੀ ਹੁੰਦਾ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਕੋਈ ਸਵਿੱਚ ਆਨ ਕਰਨ ਵਾਲਾ ਵੀ ਨਹੀਂ ਸੀ ਬਚਿਆ ਵੀ ਭਵਨ ਵਿੱਚ ਰੋਸ਼ਨੀ ਹੋ ਜਾਏ, ਜਾਨ ਮਾਲ ਦਾ ਸਭ ਨੁਕਸਾਨ ਹੋ ਗਿਆ, ਨਿਸਤੋ ਨਬੂਤ ਹੋ ਗਿਆ ਸਭ ਕੁਛ, ਇੱਥੇ ਸਥਿਰ ਕੁਛ ਨਹੀਂ ਹੈ। ਲਿਹਾਜ਼ਾ ਇਸ ਦੁਨੀਆਂ ਨੂੰ ਸੁੰਦਰ ਬਣਾਉਣ ਲਈ ਉਹ ਦੁਨੀਆਂ ਖਰਾਬ ਨਹੀਂ ਕਰਨੀ ਚਾਹੀਦੀ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜਿਹੜਾ ਦੀਨ ਸੀ, ਮਜ਼ਹਬ ਸੀ, ਧਰਮ ਸੀ, ਉਹ ਤੇ ਦੁਨੀਆਂ ਵਾਸਤੇ ਗਵਾ ਲਿਆ ਤੇ ਦੁਨੀਆਂ ਨਾਲ ਨਹੀਂ ਨਿਭ ਸਕੀ। ਇਸ ਵਾਸਤੇ ਅੱਜ ਗੁਰੂ ਅਮਰਦਾਸ ਮਹਾਰਾਜ ਮੇਰੇ ਸਮੇਤ ਸਾਨੂੰ ਸਾਰਿਆਂ ਨੂੰ ਸਾਧ ਸੰਗਤ ਉਪਦੇਸ਼ ਬਖਸ਼ਿਸ਼ ਕਰਦੇ ਨੇ, ਪੱਪੇ ਪਾਰ ਨਾ ਪਵੇ ਮੂੜੇ, ਮੂਰਖ ਜਿਸ ਤਰ੍ਹਾਂ ਦੀ ਜੀਵਨ ਜਾਚ ਤੂੰ ਜੀ ਰਿਹਾ, ਇਹਦੇ ਅਧੀਨ ਰਿਹਾ, ਤੂੰ ਇਸ ਭਵਸਾਗਰ ਨੂੰ ਪਾਰ ਨਹੀਂ ਕਰ ਸਕੇਗਾ। ਪ੍ਰਪੰਚ ਤੂੰ ਪਲਚ ਰਿਹਾ, ਤੂੰ ਇਸ ਪ੍ਰਪੰਚ ਵਿੱਚ ਪਰਚ ਗਿਆ, ਇਹਦੇ ਵਿੱਚ ਖਚਤ ਹੋ ਗਿਆ, ਖਚਤ ਨਹੀਂ ਸੀ ਹੋਣਾ। ਮੁਰਗਾਈ ਨੈ ਛਾਣੇ ਤੇ ਜਲ ਮੈਂ ਕਮਲ, ਨਿਰਾਲਮ ਵਾਂਗੂ ਸੰਸਾਰ ਵਿੱਚ ਰਹਿਣਾ ਸੀ। ਸੱਚੇ ਆਪ ਖਵਾਇਓ ਮੂੜੇ, ਇਹ ਤੇਰੇ ਆਪਣੇ ਹੀ ਜਿਹੜੀ ਤੇਰੇ ਅੰਦਰ ਮਾਇਆ ਕਮਾਉਣ ਦੀ ਦਿਲਚਸਪੀ ਸੀ ਨਾ, ਰੁਚੀ ਸੀ ਤੇਰੀ ਇਸ ਪਾਸੇ, ਉਹਦੇ ਕਰਕੇ ਤੈਨੂੰ ਵਾਹਿਗੁਰੂ ਨੇ ਇਸ ਪਾਸੇ ਲਾ ਦਿੱਤਾ। ਕਿਉਂਕਿ ਯੂਨੀਵਰਸ ਦਾ ਇਹ ਵੀ ਨੇਚਰ ਹੈ ਵੀ ਵੇਅਰ ਦੇਅਰ ਇਜ਼ ਏ ਵਿਲ ਦੇਅਰ ਇਜ਼ ਏ ਵੇ, ਜਹਾਂ ਚਾਹ ਵਹਾਂ ਰਾਹ। ਜਿਸ ਤਰ੍ਹਾਂ ਦੀ ਸਾਡੇ ਅੰਦਰ ਇੱਛਾ ਹੈ ਨਾ, ਉਸ ਤਰ੍ਹਾਂ ਦੇ ਕੰਮ ਸਾਡੇ ਤੋਂ ਵਾਹਿਗੁਰੂ ਕਰਾ ਲੈਂਦਾ, ਤੇ ਜੋ ਇੱਛਾ ਅਸੀਂ ਮਨ ਚ ਧਾਰਨ ਕਰ ਲੈਂਦੇ ਹਾਂ, ਇੱਕ ਵਾਰੀ ਸੰਕਲਪ ਆ ਜਾਏ ਉਹ ਚੀਜ਼ ਪ੍ਰਾਪਤ ਹੋ ਕੇ ਰਹਿੰਦੀ, ਭਾਵੇਂ ਸਮਾਂ ਕਿੰਨਾ ਲੱਗ ਜਾਏ। ਸਾਈ ਵਸਤ ਪ੍ਰਾਪਤ ਹੋਈ ਜਿਸ ਛੇਤੀ ਚਿੱਤ ਲਾਇਆ, ਉਹਦੇ ਲਈ ਭਾਵੇਂ ਹੋਰ ਜਨਮ ਧਾਰਨ ਕਰਨਾ ਪਵੇ, ਇੱਕ ਹੋਰ ਜਨਮ ਧਾਰਨ ਕਰਨਾ ਪਵੇ, ਜਿਹੜੀ ਚੀਜ਼ ਤੇ ਮਨ ਆ ਗਿਆ ਉਹ ਪ੍ਰਾਪਤ ਕਰਨੀ ਪਏਗੀ। ਔਰ ਜੇ ਬਿਲਕੁਲ ਆਤਮਾ ਨੂੰ ਪਰਮਾਤਮਾ ਚ ਲੀਨ ਕਰਨਾ ਹੈ, ਤੇ ਤਾਂ ਫਿਰ ਬਾਣੀਕਾਰ ਕਹਿੰਦੇ ਨੇ ਆਸਾ ਮਨਸਾ ਸਗਲ ਤਿਆਗੈ, ਮਨ ਜਗ ਤੇ ਰਹਿ ਨਿਰਾਸਾ। ਕਿਉਂਕਿ ਆਸ ਜਾਗ ਗਈ ਤੇ ਉਹ ਆਸ ਪੂਰੀ ਹੋਣੀ ਹੋਣੀ ਹੈ, ਭਾਵੇਂ ਉਹ ਕਦੋਂ ਹੋਵੇ। ਉਹ ਆਸ ਪੂਰੀ ਕਰਨ ਲਈ ਕਈ ਵਾਰਾਂ ਫਿਰ ਕਹਿੰਦਾ ਵੀ ਇੱਕ ਵਾਰ ਹੋਰ ਆ, ਤੇਰੀ ਉਹ ਵੀ ਮੁਰਾਦ ਪੂਰੀ ਕਰ ਦੇਈਏ। ਇਸ ਲਈ ਜਿੰਨੀਆਂ ਆਸ਼ਾਵਾਂ ਨੂੰ ਸੰਕੋਚ ਲਏਗਾ ਓਨੀ ਛੇਤੀ ਇਸ ਯਾਤਰਾ ਤੋਂ ਬਾਹਰ ਨਿਕਲ ਜਾਏਗਾ, ਨਹੀਂ ਤੇ ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਇਹ ਸਿਰ ਤੇਰਾ ਲੇਖ ਪਿਆ, ਇਹ ਲੇਖ ਇਹ ਜੋ ਲੈਣ ਦੇਣ ਹੈ ਕਰਮਾਂ ਦਾ, ਇਹ ਅਜੇ ਵੀ ਤੇਰੇ ਸਿਰ ਤੇ ਉਸ ਤਰ੍ਹਾਂ ਬਣਿਆ ਹੋਇਆ। ਗੁਰਮੁਖੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਜੋ ਮੇਥੋਂ ਹੋਈਆਂ ਨੇ ਉਹਨਾਂ ਵਾਸਤੇ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ, ਲੜੀਵਾਰ ਕਥਾ ਵਿਚਾਰ, ਗੁਰੂ ਇਤਿਹਾਸ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਆ ਸਰਨ ਕਰੋ ਜੀ। ਸਾਧ ਸੰਗਤ ਜੀ, ਜੋ ਕਿ ਅੰਮ੍ਰਿਤ ਸੰਚਾਰ ਆਉਣ ਵਾਲੇ ਨਵੰਬਰ ਮੇਲੇ 'ਚ ਸਾਡੇ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਹਨ, ਦਿਨ ਸ਼ਨਿਸ਼ਰਵਾਰ 21 ਨਵੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਆਪ ਜੀ ਨੇ, ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਹੈ ਅੰਮ੍ਰਿਤਦਾਤ ਲੈਣੀ ਹੈ ਆਪ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ। ਅੰਮ੍ਰਿਤਦਾਤ ਪ੍ਰਾਪਤ ਕਰਕੇ ਜਨਮ ਸੁਹਿਲਾ ਕਰੋ, ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਇਹ ਅਰਦਾਸ ਰੂਪੀ ਸ਼ਬਦ ਹੈ। ਸਤਿਗੁਰੂ ਕਿਰਪਾ ਕਰ, ਦਇਆ ਕਰ, ਤੇਰਾ ਨਾਮ ਨਿੱਤ ਜਪਦੇ ਰਹੀਏ, ਤੈਨੂੰ ਸਦਾ ਧਿਆਉਂਦੇ ਰਹੀਏ। ਅਤੇ ਇੱਥੇ ਸਤਿਗੁਰੂ ਜੀ ਨੇ ਅਖੀਰ 'ਤੇ ਇੱਕ ਬਚਨ ਕਿਹਾ ਹੈ, ਜਾਪ ਤਾਪ ਭਗਤ ਸਾਹ ਪੂਰੀ। ਜਪ ਕੀਤਾ, ਤਪ ਕੀਤਾ, ਭਗਤੀ ਕੀਤੀ, ਉਹ ਪੂਰੀ ਹੈ ਜਿਹੜੀ ਪਰਮੇਸ਼ੁਰ ਦੇ ਮਨ ਨੂੰ ਚੰਗੀ ਲੱਗੇ, ਪਾ ਜਾਵੇ। ਜੇ ਪਰਮੇਸ਼ੁਰ ਨੂੰ ਨਹੀਂ ਪਾਉਂਦੀ ਤਾਂ ਫਿਰ ਸਤ ਸੰਗਤ ਭਾਵੇਂ ਕਿੰਨਾ ਵੀ ਸੁਰ ਵਾਲਾ ਕੋਈ ਕੀਰਤਨੀਆਂ ਕਿਉਂ ਨਾ ਹੋਵੇ, ਕਿੰਨੀ ਵੀ ਕਿਸੇ ਦੀ ਰਸਨਾ ਮਿੱਠੀ ਕਿਉਂ ਨਾ ਹੋਵੇ, ਕਿੱਡਾ ਵੀ ਗਲਾ ਸੁਰੀਲਾ ਨਾ ਹੋਵੇ, ਫਿਰ ਸਤਿਗੁਰ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜੇ ਭਾਵਨਾ ਨਹੀਂ ਤਾਂ ਫਿਰ ਕੁਛ ਨਹੀਂ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ੁਰ 'ਤੇ ਭਾਵ ਦਾ ਭੁੱਖਾ ਹੈ। ਅਤੇ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਇਸ ਗੱਲ 'ਤੇ ਮੋਹਰ ਲਾਈ ਹੈ, ਸਾਚ ਕਹੋ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੱਲ ਪ੍ਰੇਮ ਦੀ ਹੈ, ਗੱਲ ਭਾਵਨਾ ਦੀ ਹੈ, ਗੱਲ ਸ਼ਰਧਾ ਦੀ ਹੈ, ਗੱਲ ਤੁਹਾਡੇ ਅਕੀਦੇ ਦੀ ਹੈ। ਇਸ ਵਾਸਤੇ ਤੁਸੀਂ ਇਹ ਨਾ ਸੋਚਿਆ ਕਰੋ ਕਿ ਪਤਾ ਨਹੀਂ ਸਾਡੀ ਸੁਰ ਕਿੱਧਰ ਨੂੰ ਜਾਵੇ, ਸਾਨੂੰ ਵੀ ਕੁਛ ਨਹੀਂ ਆਉਂਦਾ ਸੁਰ, ਸਾਨੂੰ ਨਹੀਂ ਲਾਉਣੀ ਆਉਂਦੀ। ਜਿੱਦਣ ਸੁਰ ਲਾਉਣੀ ਆ ਗਈ, ਇੱਕ ਸੁਰ ਹੋ ਗਏ ਮਾਲਕ ਨਾਲ, ਉਸ ਦਿਨ 'ਤੇ ਅਸੀਂ ਫਿਰ ਮਨੁੱਖ ਹੀ ਰਹਿਣੇ। ਫਿਰ ਤਾਂ ਜਿਨ ਮਾਨਸ ਅਤੇ ਦੇਵਤੇ ਕੀ ਇਹ ਕਿਰਤ ਨਾਲ ਆ ਗਈ ਵਾਰ ਵਾਲੀ ਗੱਲ ਹੈ। ਸਤਸੰਗ ਜਦੋਂ ਸੁਰ ਲੱਗ ਗਈ ਨਾ, ਜਦੋਂ ਸੁਰਤ ਕਰਕੇ ਸਤਿਗੁਰੂ ਜੀ ਦੇ ਨਾਲ ਚਰਨਾਂ ਨਾਲ ਜੁੜ ਗਏ, ਫਿਰ ਤਾਂ ਪਾਰ ਉਤਾਰਾ ਹੋ ਜਾਵੇਗਾ। ਅਰਦਾਸ ਕਰੋ ਸਾਨੂੰ ਵੀ ਸੁਰ ਲਾਉਣੀ ਆ ਜਾਵੇ, ਅਸੀਂ ਵੀ ਗੁਰੂ ਨਾਲ ਸੁਰ ਹੋ ਜਾਈਏ। ਅਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ, ਜਿੱਦਾਂ ਦਾ ਵੀ ਆਉਂਦਾ ਹੈ ਉੱਦਾਂ ਦਾ ਹੀ ਗਾਇਆ ਕਰੋ। ਮੈਂ ਅੱਗੇ ਭੈਣ ਜੀ ਨੂੰ ਕੱਲ੍ਹ ਪਰਸੋਂ, ਭੈਣ ਜੀ ਕਹਿੰਦੇ ਸੀ ਵੀ ਅਸੀਂ ਵੀ ਸੁਰਾ ਗਾਉਂਦੇ, ਮੈਂ ਕਿਹਾ ਕੋਈ ਗੱਲ ਨਹੀਂ। ਸਾਡੇ ਸਬਦਾਈ ਸਿੰਘ ਕਹਿੰਦੇ ਹੁੰਦੇ ਸੀ, ਜੋ ਕੱਟੇ ਵਾਂਗੂ ਉੜਾਵੇ ਸੋ ਸਾਹਿਬ ਦੇ ਮਨ ਭਾਵੇ। ਬਸ ਗੱਲ ਤਾਂ ਪਰਮੇਸ਼ੁਰ ਦੀਆਂ ਬਾਤਾਂ ਦੀ ਹੈ, ਪਰਮੇਸ਼ੁਰ ਦੇ ਪਿਆਰ ਦੀ ਹੈ, ਪਰਮੇਸ਼ੁਰ ਦੀ ਸਿਰਫ ਸਲਾਹ ਦੀ ਹੈ, ਵਡਿਆਈ ਦੀ ਹੈ, ਹੋਰ ਤਾਂ ਗੱਲ ਕੋਈ ਨਹੀਂ। ਇੱਥੇ ਨਾ ਕੋਈ ਗਿਆਨ ਦੀ ਗੱਲ ਹੈ, ਨਾ ਕੋਈ ਤੱਤ ਸਾਰ ਦੀ ਗੱਲ ਹੈ। ਉਹਨੇ ਮੈਨੂੰ ਪਿੱਛੇ ਭਾਈ ਗੁਰਪ੍ਰੀਤ ਸਿੰਘ ਜੀ, ਗ੍ਰੰਥੀ ਸਿੰਘ ਜਿਹੜੇ ਇੱਥੇ ਬੈਠੇ ਨੇ, ਫ੍ਰੀ ਮਾਉਂਟ, ਇਹ ਅਸਲ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਿਆ ਕਰਦੇ ਸਨ। ਇਹਨਾਂ ਨੇ ਵੀ ਮਿਸ਼ਨਰੀ ਕਾਲਜ ਤੋਂ ਵਿੱਦਿਆ ਲਈ ਹੈ, ਅੰਮ੍ਰਿਤਸਰ ਸਾਹਿਬ ਤੋਂ। ਮੈਨੂੰ ਪੁੱਛ ਰਿਹਾ ਸਰ ਵੀ ਕਿਹੜੇ ਕਾਲਜ ਤੋਂ ਸਿੱਖਿਆ, ਕਿਉਂਕਿ ਅਸਲ ਵਿੱਚ ਜਿਹੜਾ ਬੰਦਾ ਪਾਰਖੂ ਹੋਵੇ ਉਹਨੂੰ ਪਤਾ ਲੱਗ ਜਾਂਦਾ ਵੀ ਕਿਸੇ ਨਾ ਕਿਸੇ ਕਾਲਜ ਤੋਂ ਸਿੱਖਿਆ ਮਨੁੱਖ। ਅਤੇ ਮੈਂ ਇਹਨੂੰ ਦੱਸ ਰਿਹਾ ਸੀ ਵੀ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਵਸਾਈ ਹੋਈ ਕਾਂਸ਼ੀ, ਗੁਰੂ ਕਾਂਸ਼ੀ ਜਿਹਨੂੰ ਕਹਿੰਦੇ ਹਨ, ਗੁਰੂ ਕਾਂਸ਼ੀ ਮੇਰੇ ਇੰਸਟੀਚਿਊਟ ਦਾ ਨਾਮ ਹੈ, ਗੁਰੂ ਕਾਂਸ਼ੀ ਗੁਰਮਤ ਇੰਸਟੀਚਿਊਟ ਤਲਵੰਡੀ ਸਾਬੋ ਕੀ। ਗੁਰੂ ਦਸਵੇਂ ਪਾਤਸ਼ਾਹ ਜੀ ਨੇ ਬਚਨ ਉਚਾਰੇ ਸਨ, ਸੁਣ ਕੇ ਹਮ ਤਾਂ ਹੀ ਕੇ ਬੈਨਨ ਕੋ ਦਮਦਮਾ ਸੋ ਬਾਲਵੇ ਵਿੱਚ ਸੁਧਾਰੋ, ਢਿੱਗ ਤਾਂ ਹੈ ਤਲਵੰਡੀ ਕੇ ਕਾਂਸੀ ਰਚਿਓ, ਜਹ ਬੈਲ ਪੜੇ ਹੋਏ ਬੁੱਧ ਉਧਾਰੋ। ਸਤ ਸੰਗਤ ਸਾਡੇ ਵਰਗੇ ਬੈਲ ਬੁਰਦੀ ਵਾਲੇ ਵੀ ਉੱਥੇ ਗਏ ਅਤੇ ਸਤਿਗੁਰੂ ਜੀ ਨੇ ਝੋਲੀ ਵਿੱਚ ਕੀਰਤਨ ਦੀ ਦਾਤ ਪਾ ਦਿੱਤੀ। ਮਤ ਕੋਈ ਨਹੀਂ ਸੀ, ਬੁੱਧ ਕੋਈ ਨਹੀਂ ਸੀ, ਮੂਰਖਾਂ ਵਾਲੀ ਮਤ ਸੀ। ਸਤਿਗੁਰੂ ਜੀ ਨੇ ਤਰਸ ਕੀਤਾ, ਵਾਕਿਆ ਹੀ ਸਤ ਸੰਗਤ ਗੁਰੂ ਕੀ ਕਾਂਸੀ ਹੈ, ਸਿੱਖਾਂ ਦੀ ਕਾਂਸੀ ਹੈ ਇਸ ਵਿੱਚ ਗੁਰੂ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ, ਅਤੇ ਹਿੰਦੂਆਂ ਦੀ ਕਾਂਸੀ ਹੈ ਕਾਂਸੀ ਵਿੱਚ। ਲੋਕ ਹਰਿਦੁਆਰ ਸੀ ਕੇਸ ਕਾਂਸੀ ਵਿੱਚ ਪੜ੍ਹਨ ਵਾਸਤੇ ਜਾਂਦੇ ਸਨ, ਸਤਿਗੁਰੂ ਨੇ ਕਿਹਾ ਇੱਥੇ ਕਾਂਸੀ ਰਚਾਂਗੇ ਅਤੇ ਕਾਂਸੀ ਰਚੇ। ਅਤੇ ਸਤਸੰਗਤ ਇਸ ਵਾਸਤੇ, ਇਹ ਤਾਂ ਸਿੱਖਣ ਸਿਖਾਉਣ ਦੀਆਂ ਗੱਲਾਂ ਹੈ, ਉਸਤਾਦਾਂ ਕੋਲੋਂ ਸਿੱਖਣਾ ਅਤੇ ਥੋੜ੍ਹਾ ਬਹੁਤ ਅੱਗੇ ਤੁਰਨਾ, ਪਰ ਅਸਲ ਗੱਲ ਹੈ ਗੁਰੂ ਦੀ ਕਿਰਪਾ ਦੀ, ਗੁਰੂ ਦੀ ਭਾਵਨਾ ਦੀ, ਗੁਰੂ ਦੀ ਸ਼ਰਧਾ ਦੀ। ਅਤੇ ਗੁਰੂ ਜੀ ਦੀ ਬਾਂਹ ਫੜ ਲਵੇ, ਆਪਣੀ ਗੋਦ ਵਿੱਚ ਬਖਸ਼ ਦੇਵੇ, ਸਮਝੋ ਉਹਦੇ ਭਾਗ ਚੰਗੇ ਹਨ। ਸੋ ਆਪ ਸੰਗਤਾਂ ਦੇ ਵੀ ਭਾਗ ਚੰਗੇ ਹਨ, ਤੁਸੀਂ ਸੰਗਤ ਵਿੱਚ ਬੈਠੇ ਹੋ ਅਤੇ ਗੁਰੂ ਕੀ ਬਾਣੀ ਸਰਵਣ ਕਰ ਰਹੇ ਹੋ। ਮੈਂ ਇਸ ਵਾਸਤੇ ਬੇਨਤੀ ਕਰਦਾ ਵੀ ਥੋੜ੍ਹਾ ਜਿਹਾ ਨਾਲ ਨਾਲ ਕੋਈ ਨਹੀਂ ਗਾਇਆ ਕਰੋ, ਜਿੱਦਾਂ ਵੀ ਹੋਵੇ। ਕਾਫੀ ਭੈਣਾਂ ਸਾਥ ਦਿੰਦੀਆਂ ਹਨ ਅਤੇ ਬੜੀ ਚੰਗੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਰਾਮ ਗੋਬਿੰਦ ਜਪਿੰਦਿਆਂ ਹੋਵਾ ਮੁੱਖ ਪਵਿੱਤਰ। ਪਰਮੇਸ਼ੁਰ ਦਾ ਰਵੇਂ ਹੋਏ ਰਾਮ ਦਾ ਨਾਮ ਜਪਦਿਆਂ ਮਨੁੱਖ ਦਾ ਜਿਹੜਾ ਮੁੱਖ ਹੈ ਨਾ, ਜੀਵ ਹੈ, ਉਹ ਪਵਿੱਤਰ ਹੋ ਜਾਂਦੀ। ਸਤਿਗੁਰੂ ਜੀ ਕਹਿੰਦੇ ਜਿਸ ਬੋਲਤ ਮੁੱਖ ਪਵਿੱਤਰ ਹੋਵੇ, ਜਿਹੜੇ ਬੋਲ ਬੋਲਣ ਨਾਲ ਮੁੱਖ ਪਵਿੱਤਰ ਹੋ ਜਾਵੇ, ਐਸੇ ਬੋਲ ਬੋਲਣ ਤੋਂ ਕਦੀ ਵੀ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ। ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਸੋਏ ਭਾਵ ਆਤਮਾ ਨਿਰਮਲ ਹੋ ਜਾਵੇ, ਐਸੇ ਵਾਹਿਗੁਰੂ ਦਾ ਸਿਮਰਨ ਕਰਨ ਤੋਂ ਕਿਉਂ ਕੰਨੀ ਕਤਰਾਉਣੀ ਹੈ, ਕਿਉਂ ਪਾਸਾ ਵੱਟਣਾ ਹੈ। ਜਿਸ ਆਰਾਧੇ, ਜਿਸ ਵਾਹਿਗੁਰੂ ਦੀ ਆਰਾਧਨਾ ਕਰਨ ਨਾਲ ਜਮਾਂ ਦੀ ਮਾਰ ਤੋਂ ਸੁੱਟ ਜਾਈਏ, ਜਿਸ ਆਰਾਧੇ ਜਮ ਕਿਛ ਨਾ ਕਹੇ, ਜਿਸ ਕੀ ਸੇਵਾ
ਸਭ ਕੁਛ ਲੈ। ਜਿਹੜੇ ਦਰ ਦੀ ਸੇਵਾ ਕਰਨ ਨਾਲ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹੋਣ, ਐਸੇ ਦਰ ਦੀ ਸੇਵਾ ਵੀ ਕਰਨ ਤਿਆਗਣੀ ਹੈ। ਕਿਉਂ ਛੱਡਣੀ ਹੈ? ਕਿਉਂਕਿ ਮਨੁੱਖ ਦਾ ਕਰਮ ਹੈ ਜਪ ਕਰਨਾ, ਬਾਣੀ ਪੜ੍ਹਨੀ, ਸਤਿਗੁਰੂ ਦੇ ਗੀਤ ਗਾਉਣੇ, ਵਾਹਿਗੁਰੂ ਦਾ ਭਜਨ ਕਰਨਾ, ਸਿਮਰਨ ਕਰਨਾ ਅਤੇ ਸੇਵਾ ਕਰਨੀ। ਦੋ ਜੀਵਨ ਦੇ ਥੰਮ ਹਨ, ਸੇਵਾ ਅਤੇ ਸਿਮਰਨ। ਜੇ ਦੋਨਾਂ ਵਿੱਚੋਂ ਇੱਕ ਨਹੀਂ ਤਾਂ ਫਿਰ ਸਤਸੰਗਤ ਬਿਲਡਿੰਗ ਡਿੱਗਣ ਦਾ ਖਤਰਾ ਹੈ। ਦੋਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਇਸ ਵਾਸਤੇ ਜਿਹੜੇ ਬੋਲ ਬੋਲਣ ਨਾਲ ਸਤਸੰਗਤ ਮੁੱਖ ਪਵਿੱਤਰ ਹੋ ਜਾਵੇ, ਐਸੇ ਬੋਲ ਬੋਲਣ ਤੋਂ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਮੈਂ ਵੇਖਦਾ ਕਈ ਵਾਰਾਂ ਭੈਣਾਂ ਸੰਗਦੀਆਂ ਹਨ, ਪਰ ਜੇ ਕਿਧਰੇ ਕਿਸੇ ਦੇ ਘਰ ਵਿਆਹ ਸ਼ਾਦੀ ਹੋਵੇ ਅਤੇ ਗੀਤ ਸੰਗੀਤ ਚੱਲ ਰਿਹਾ ਹੋਵੇ ਨਾ, ਤਾਂ ਕਿਸੇ ਮੈਕ ਦੀ ਲੋੜ ਨਹੀਂ। ਦਸਾਂ ਪੰਦਰਾਂ ਘਰਾਂ 'ਚ ਉੱਦਾਂ ਹੀ ਆਵਾਜ਼ ਚੱਲ ਜਾਂਦੀ ਢੋਲਕੀ ਦੀ ਅਤੇ ਸੈਣਿਆਂ ਦੀ ਅਤੇ ਬੀਬੀਆਂ ਦੀਆਂ ਬੋਲੀਆਂ ਦੀ। ਸੁਹਾਗ ਭਾਗ ਦੇ ਗੀਤ ਬੀਬੀਆਂ ਗਾਉਂਦੀਆਂ ਹਨ ਜਦੋਂ ਕੋਈ ਵਿਆਹ ਸ਼ਾਦੀ ਹੋਵੇ, ਇੱਥੇ ਵੀ ਗਾਉਂਦੀਆਂ ਹੋਣਗੀਆਂ। ਇੰਡੀਆ ਵਿੱਚ ਤਾਂ ਬਹੁਤ ਰਿਵਾਜ਼ ਹੈ, ਹੁਣ ਥੋੜ੍ਹਾ ਥੋੜ੍ਹਾ ਜ਼ਰੂਰ ਘੱਟਦਾ ਜਾ ਰਿਹਾ, ਪਰ ਪੁਰਾਤਨ ਬੀਬੀਆਂ ਅਜੇ ਵੀ ਗਾਉਂਦੀਆਂ। ਅਤੇ ਸਤਸੰਗਤ 'ਤੇ ਇਹਨਾਂ ਦੀ ਆਵਾਜ਼ ਇੰਨੀ ਹੁੰਦੀ ਹੈ ਵੀ ਮੈਕ ਦੀ ਲੋੜ ਨਹੀਂ। ਅਸੀਂ ਸੋਚਦੇ ਵੀ ਸਾਡੇ ਮੂੰਹ ਅੱਗੇ ਮੈਕ ਲੱਗਾ, ਅਸੀਂ ਤਾਂ ਗਾ ਰਹੇ ਹਾਂ, ਸਪੀਕਰ ਲੱਗੇ ਹਨ ਤਾਂ ਗਾ ਰਹੇ। ਇਹ ਉੱਦਾਂ ਹੀ ਇੰਨੀ ਦੂਰ ਤੱਕ ਆਵਾਜ਼ ਸੁਣਾ ਦਿੰਦੀ ਹੈ। ਅਤੇ ਜਿੱਥੇ ਅਸੀਂ ਦੁਨਿਆਵੀ ਗੀਤ ਸੰਗੀਤ ਗਾਉਣੇ ਹਨ, ਉੱਥੇ ਅਸੀਂ ਗੁਰੂ ਦੇ ਗੀਤ ਗਾਇਆ ਕਰੀਏ। ਇਹ ਕੋਸ਼ਿਸ਼ ਕਰਿਆ ਕਰੋ। ਆਓ ਸਾਰੇ ਮਿਲ ਕੇ ਆਪਾਂ ਸਤਿਗੁਰੂ ਜੀ ਦਾ ਇਹ ਬਚਨ, ਇਹ ਸ਼ਬਦ ਗਾਇਨ ਕਰੀਏ।

ਸਤਿਗੁਰੂ ਮੇਰੇ ਆਮਦ ਕਰਨ, ਸਭ ਦਾ ਗਾਵਿਆ ਸੁਣਿਆ ਥਾਂ ਪਾਉਣ, ਸਭ ਨੂੰ ਦਰੋਂ ਕਰੋ, ਨਾਮ ਦਾਨ ਲਓ, ਸਿੱਖੀ ਜੀਵਨ ਦੀ ਦਾਤ ਬਖਸ਼ਣ, ਇਹੀ ਅਰਦਾਸ ਹੈ। ਆਓ ਸਾਰੇ ਮਿਲ ਕੇ ਨਲ ਸਵੀ ਦੇ ਪਾਠ ਕਰੀਏ।

ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਗਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ

ਜਾਂ ਖਾਲਸਾ ਜੀ ਸਾਹਿਬਤਾ ਤਰਛਿਆ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਸ਼੍ਰੀ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੋ ਨੇ ਗੁਰਬਾਣੀ ਕੀਰਤਨ ਕਥਾ ਦਾ ਅਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਇਸ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲ ਵਾਲੀ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਵੇਲਿਆਂ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅੰਧ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪ੍ਰਸ

ਜੀ ਕੀ ਫਤਿਹ। ਜੁਗੋਂ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜਿਹੜੇ ਬੈਠੀ ਸਾਧ ਸਿੰਘ ਜੀ ਵਡਭਾਗੀ ਆਪ ਜੀ ਨੇ ਸੰਤ ਮਨਾਂ 'ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਨੂੰ ਸਮਸਤ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ ਰਹਾਓ, ਨਾਨਕ ਪ੍ਰਭ ਬਿਨਾਸੀ। ਤਾਂ ਕੀ ਸੇਵ ਨ ਬਿਰਤੀ ਜਾਸੀ, ਅਨੰਤ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣਾਈ। ਚਉ ਗਿਰਧ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂਣ ਹੈ ਛੁੱਟੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਓ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੇੜੇ ਸੰਭਾਲਿਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ। ਦੇਹੋ ਸੱਜਣ ਅਸਿਸੜਿਆਂ, ਜੋ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼। ਗੁਰ ਗੁਰ ਏਕੋ ਵੇ ਸਨੇਕ, ਬਾਬਾ ਜੈ ਕਰ ਕਰਤੇ ਕਿਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸੀਆਂ ਕੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਵਾ। ਸੂਰਜ ਕੁਰਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪੌਣ ਚੌਰੋ ਕਰੇ। ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਉ ਖੰਡਾ ਤੇਰੀ ਆਰਤੀ। ਅਨਤਾ ਸਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੋੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚੁਭੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆ ਗਏ ਬਸਨ ਸੋਹਿਲਾ, ਔਦ ਗਟੇ ਦਿਨਸ ਰਹਿਣਾ ਰੇ। ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ, ਮਹਿ ਤਰਿਹੋ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੈ, ਇਹੋ ਰਸ ਅਗਤ ਕਥਾ ਤਿਨ ਜਾਨੀ। ਜਾ ਕੋ ਆਈ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਕਰ ਮਹਿਲ ਪਾਹੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru.

गुरु गुरु गुरु

Guru, Guru, Guru, Guru, Guru.

Guru.

Guru, I, Guru, I, Guru, I, Guru, I, Guru, I, Guru.

Vāgru, Vāgru, Vāgru, Vāgru, Vāgru, Vāgru, Vāgru, Vāgru, Vāgru.

ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਤਾ ਸਮੁੰਦ ਸਾਗਰ ਨੀਰ ਭਰਿਆ ਤਿੱਤੇ ਉਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਦਰਸ਼ਨ ਦੇਖ ਜੀ ਮਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸੱਜਣ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ ਹੋ ਜਿਸ ਪਾਸ ਬੈਠਿਆਂ ਸੋਹੀ ਹੈ ਜਿਸ ਪਾਸ ਬੈਠਿਆਂ ਸੋਹੀ ਹੈ

बंदना हर बंदना गुण गा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪ੍ਰਾਧ ਮਿਟੇ ਹਰ ਸੇਵਾ। ਧੰਨ ਧੰਨ ਸਾਹਿਬ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਮੁਖਵਾਕ ਰਾਗ ਧਨਾਸਰੀ ਵਿੱਚ ਹੈ ਜੀ, ਅੰਗ 683, 684 'ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਏ ਨਮਹਿ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮਾਇ ਮਿਟਾਵੋ। ਸਿਮਰੋ ਜਾਸ ਬਸੰਬਰੇ, ਕੈ ਨਾਮ ਜਪਤੇ ਅਗੰਤ, ਨੇਕੈ ਵੇਦ ਪ੍ਰਾਣ ਸਿਮਰ ਸੋਧਾਖਿਰ, ਕਿਨੇ ਰਾਮ ਨਾਮ ਕਿਆਖਿਰ, ਕਿਨਕਾ ਏਕ ਜਿਸ ਜੀਵ ਸਾਵੇ, ਤਾਕੀ ਮਹਿਮਾ ਗਨੀ ਨਾ ਆਵੇ, ਕੰਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਰਹਾਓ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛ ਬਿਘਨ ਨ ਲਾਗੇ, ਪ੍ਰਭ ਕੇ ਸਿਮਰਨ ਅੰਦਨ ਜਾਗੇ, ਪ੍ਰਭ ਕੇ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ, ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗੇ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੇ ਸਿਮਰਨ ਸਭ ਕੇ ਸੁਝੈ, ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ, ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨੇ ਅੰਧਕ ਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਤਿਨ ਜਾਗ, ਨਾਨਕ ਸਿਮਰਨ ਪੂਰੇ ਭਾਗ,
ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨਕੋ ਪ੍ਰਭ ਮਿਆ, ਨਾਨਕ ਤਿੰਨ ਜਨ ਛੜਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰਨ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸ਼ਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮ ਹਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਪਦੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਇ, ਜੈ ਮਾਂ ਭਿਆਨ ਦੂਤ ਜਮਦਲੇ, ਤੈ ਕੇਵਲ ਨਾਮ ਸੰਗ ਤੇਰੇ ਚਲੇ, ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾਏ ਉਧਾਰੀ, ਅਨਪੁਨਾ ਚੰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋੜ ਪਾਪ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਗਾਵੈ, ਜੇ ਮਾਰ ਗੇ ਜਾਤ ਕੇਲਾ, ਤੈ ਹਰ ਕਾ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਏ, ਛੂਟ ਨਹੀਂ ਕੋਟ ਲਖ ਬਾਹੀ, ਨਾਮ ਜਪ ਤੈ ਪਾਰ ਪਰਾਹੀ, ਅਨਕ ਵਿਘਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹੋ ਮੈਲਾ ਮਲ ਕਬੂ ਨ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰ ਕੇ ਗਨ ਜਾਏ ਨ ਕੋਸਾ, ਹਰ ਕਾ ਨਾਮ ਆਸੰਗ ਤੋਸਾ, ਜੈ ਪੈਂਡੇ ਮਹਾਂਤ ਗੁਬਾਰਾ, ਹਰ ਕਾ ਨਾਮ ਸੰਗ ਵਿਜਿਆਰਾ, ਜਹਾਂ ਪੰਥ ਤੇਰਾ ਕੋ ਨਾਮ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀਤ ਮੈਂ ਉਪਰ ਸ਼ਾਮ, ਜਾਂ ਤ੍ਰਿਖਾ ਮਨ ਤੁਜ ਕਰਖੈ, ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧ ਕੁਮਾਤ, ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਤਨ ਜਨ ਕੋ ਆਪ ਪ੍ਰਭਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਹਰ ਕਾ ਨਾਮ ਜਨ ਕੋ ਮੁਕਤ, ਹਰ ਕੇ ਨਾਮ ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਯੁਗਤ, ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਸ ਨਾਇ ਵਿਜੋਗ, ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਜ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾ ਤੇ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ,
ਨਾਮ ਕਿਵੇਂ ਮਨ ਸੰਤ ਰਿਦ ਵਸੇ ਸੰਤ ਪ੍ਰਤਾਪ ਸਭ ਨਸੇ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕਿਸੇ ਵਾਰ ਨਾਮ ਤੇ ਆਈਏ ਨਾਮ ਤੁਲ ਕਛੇ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਪਰੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬ੍ਰਹਮ ਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਥਵੀ ਫਿਰੇ ਚਿਰ ਜੀਵੇ ਮਾਂ ਉਦਾਸ ਤਪੀਸਰ ਥੀਵੈ ਆਗਨ ਮਾਹ ਹੋਮਤ ਪ੍ਰਾਣ ਕਰਨ ਕਸਵ ਹੈ ਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮੇ ਤੇ ਸਾਧਨ ਨਿਮਕ ਨਿਮ ਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾ ਹੈ ਗੁਰੂ ਨਾਨਕ ਗੁਰਮੁਖ ਨਾਮ ਜਪਤ ਗਦ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੇ ਗਰਭ ਘੁਮਾਨ ਨਮਨ ਤੇ ਉੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂਨ ਵਿਖਿਆ ਟਰੇ ਜਲ ਤੋ ਵੇ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਜਮਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ ਭੀਖ ਅਨੇਕ ਅਗਨੇ ਬੁਝੇ ਕੋਟ ਭਾਵ ਦਰਗੈ ਨੀ ਸਿਜੈ ਛੂਟਸ ਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਿਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਰ ਸੰਗੇ ਹੋਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘਰ ਘਰ ਚੀਨਾ ਮਨੇ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨੀ ਲੇਪਾ ਨਿਰਧਨ ਕੋ ਤਨ ਤੇਰੋ ਨਾ ਉਨ ਥਾਵੇਂ ਕੋ ਨਾ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਹਾਨ ਸਗਲ ਕਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਲ ਜਾਣੋ ਆਪੇ ਆਪਨ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਔਰ ਨ ਜਾਣ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਹਰ ਅਨਸਾਦ ਸੰਗ ਦੁਰਮਤ ਮਲ ਹਿਰਿਆ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਰੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਰ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖਸੂਦ ਬਿਰਧ ਪਿਆਉ ਪ੍ਰਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ਼ ਲਿਓ ਤੋ ਨਾਨਕ ਸੀਜੇ ਜੇ ਪ੍ਰਸਾਦ ਧਾਰੋ ਉਪਰ ਸੁਖ ਵਸੇ ਸੁਧ ਭਰਾਤ ਮੀਤ ਬਨਤਾ ਸੰਗਸ ਹੈ ਜੇ ਪ੍ਰਸਾਦ ਪੀਵੇ ਸੀ ਤਿਲ ਜਲਾ ਸੁਖਦਾਈ ਪਵਨ ਭਾਵ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਸੰਗ ਰਚਨਾ ਐਸੇ ਦੁਖ ਮੁੜੇ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਵਿਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰੇ ਗੁਆਰ
ਜਾ ਕੀ ਸੇਵਾ ਨੂੰ ਨਿੰਦ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜ਼ੂਰੇ ਤਾ ਕੋ ਅੰਧਾ ਜਾਂ ਤਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਦ ਜਾਨ ਸਦਾ ਸਦਾ ਉਹ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਧ ਛੋੜ ਝੂਠ ਸੰਗ ਮਚੇ ਜੋ ਸ਼ਰਨਾ ਸੋ ਅਸਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸਰਮ ਕਰੇ ਸੰਗ ਸਾਈ ਤਿਸ ਪਰ ਹਰੇ ਚੰਦਨ ਲੇਬੂ ਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬਦ ਸੁਣਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਕ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਨਿੰਦਾ ਕੈਸੇ ਮਾਰਗ ਪਾਵੇ ਕਰਗੇ ਲਿਓ ਹੁਣ ਨਿਭਾਵੇ ਗਾਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵਿਸੁਰ ਭੰਗ ਕੈ ਪਿੰਗਲ ਪਰਬਤ ਪ੍ਰਭਵਨ ਨਹੀਂ ਹੋਤ ਵਾਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੋ ਆਵੇ ਨਚੀਤ ਜੋ ਬਹਿਰਾਈ ਤਾ ਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਰਨ ਆਵੇ ਮੂੜੇ ਚੀਤ ਬਹਿ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਕੁਰਬਾਨੀ ਸ਼ਲੋਕ ਦੇਣ ਹਾਰ ਪਛੋੜ ਕੈ ਲਾਗੇ ਆਣ ਸੁਆਏ ਨਾਨਕ ਕਉ ਨਸੀ ਜਏ ਬਿਨ ਆਵੇ ਪਤ ਜਾਏ ਅਸ਼ਪਰੀ ਦਸ ਬਸ ਤੂ ਲੇ ਪਾਛੇ ਪਾਵੇ ਇੱਕ ਬਸ ਕਾਰਨ ਵਿਖੋੜ ਗੁਆਵੇ ਏਕ ਪੀ ਨ ਦੇ ਦਸ ਪੀਹਰ ਲੇ ਤੋ ਮੂੜਾ ਕੋ ਕਾਂ ਕਰੇ ਜਿਸ ਟਾਕਰ ਸਿਉ ਨਾਈ ਚਾਰਾ ਤਾਂ ਕੋ ਕੇ ਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਮੀਟਾ ਸਰਬ ਸੂਖ ਤਾ ਉਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨ ਸਭ ਆਪਣੀ ਦੇ ਰਾਸ ਕਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਮਾਨ ਕਿਸ ਬੌਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਏ ਬੌਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤੇ ਜਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਣਨ ਹੇਤ ਬਿਰਕੀ ਛਾਇਆ ਸੋ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦਿਸੇ ਸੋ ਚਾਲਣ ਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸਿਓ ਜੋ ਲਾਵੇ ਨੇ ਤਾ ਕੋ ਆਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨਵਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਅਪਸੂਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਬ ਜਬ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇ ਮਿਥਿਆ ਹਸਤ ਪਰਦਰਵ ਕੋਹਿਰੇ ਮਿਥਿਆ ਨੇਤਰ ਬੇਖਦ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੇ ਮਿਥਿਆ ਮਨ ਪਰ ਲੋਹ ਲਵਾਵੇ ਮਿਥਿਆ ਤਨਿ ਪਰ ਉਪਕਾਰਾ ਮਿਥਿਆ ਬਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਬਲ ਦੇ ਨਾਨਕ ਹਰ ਹਰ ਨਾਮ ਲੇ ਮਿਰਥੀ ਸਾਗਤ ਕੀ ਆਰਜਾ ਸਚ ਬਿਨਾ ਕਹਿ ਓਵਦ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਕਾਵਤ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ
ਗੋਬਿੰਦ ਭਜਨ ਮੈਂ ਮਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਕਟ ਵਸਿਓ ਅਰ ਨਾਉ ਨਾਨਕ ਤਾ ਕੈ ਬਲ ਬਲ ਜਾਓ ਰਹਿਤ ਅਵਰ ਕਸੇ ਅਵਰ ਕਮਾਵਤ ਮਨ ਨੀ ਪ੍ਰੀਤ ਮੁਖੋ ਗੰਡ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਾਉ ਭੀਨ ਅਵਰ ਉਪਦੇਸੈ ਆਪ ਨਾ ਕਰੇ ਆਵਤ ਜਾਵਤ ਜਨ ਮੈਂ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਹੁਣ ਜਨ ਚੰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਪੈ ਮਾਨੇ ਆਪ ਹੈ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਣਪ ਸਗਲ ਤੇ ਰਹਿ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜ ਲਾਏ ਤਾਂਤ ਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਵਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਰੀ ਜੇ ਪ੍ਰਸਾਦ ਸ਼ਤੀ ਅੰਮ੍ਰਿਤ ਗਾਏ ਤਿਸ਼ਟਾ ਕਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਧਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਜੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤੇ ਧਿਆ ਕਤਮ ਲਵਾਵੈ ਜੇ ਪ੍ਰਸਾਦ ਸੁਖ ਸੇ ਸੂਈ ਜੇ ਮਨ ਆਠ ਪੈਰ ਤਾਕਾ ਜਸ ਕਵੀ ਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਕਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਿ ਸ਼ਿਕਾਇਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਬਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਰਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਹੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਊਠਤ ਬੈਠ ਸਤ ਸੇ ਧਿਆਈ ਤੇ ਧਿਆਏ ਜੋ ਇਕ ਲਖੇ ਈਆਂ ਊਹਾ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਨੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਜ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰੋ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਭੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਭ ਧਿਆ ਗੁਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਮਿਸਾ

ਤਨ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੈ ਰੰਗ ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਮ੍ਰਿਤ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿਓ ਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਿਆ ਬ੍ਰਹਮ ਗਿਆਨੀ ਕਾ ਵਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੈ ਨ ਜਾਏ ਅਧਾਕਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਮਖਾਨੇ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨਾ ਭਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਯੁਗ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰਹਾਤ ਬ੍ਰਹਮ ਗਿਆਨੀ ਕਾ ਸਗਲ ਅਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸ਼ਲੋਕ ਉਰਦਾਰੇ ਜੋ ਅੰਤਰ ਨਾਮ ਸਰਬ ਮੈਂ ਭੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਉਹ ਅਪਰਸ ਸਗਲ ਨਿਸਤਾਰੇ ਅਸਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਭੇਖੇ ਨੇਤਰ ਸਾਧਗੀ ਟੈਰ ਸੰਤ ਸੰਗੇਤ ਕਰਨ ਨਾ ਸੁਣੇ ਕਾਉ ਕੀ ਨਿੰਦਾ ਸਫਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸ ਮੰਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਬੈਸ ਨੂੰ ਕਰ ਨਿਰਮਲ ਧਰਮ ਕਾਉ ਫਲਕੀ ਇੱਛਾ ਨਹੀਂ ਵਾਸੇ ਕੇਵਲ ਭੰਗ ਕੀਰਤਨ ਸੰਗਰਾਚੇ ਮੰਤਨੇ ਅੰਤਰ ਸਿਮਰਨ ਗੋਪਾਲ ਸਵੇ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਹ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤਕਾਰ ਅੰਗ ਸਗਲ ਤਿਆਗੇ ਦੁਸ਼ਕਾਰ ਸੰਗ ਮੰਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰਮਨ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨੇ ਅਰਪੇ ਵਿਸਨ ਭਰੀਤ ਹਰ ਕੇ ਚਰਨ ਹਿਰਦੇ ਵਿਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕਹਿ ਉਪਦੇ ਜਗ ਜੀਵੇ ਹਰ ਕੀ ਕਥਾ ਹਿਰਦੇ ਵਿਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਤ ਬੂਝੇ ਮੂਲ ਸੁਖ ਮੈਂ ਜਾਣੇ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਾਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰੇ ਉਰਧਾਰੇ ਪਸ ਪ੍ਰੇਤ ਮੁਗਤ ਪਾਤਰ ਕੋ ਤਾਰੇ ਸਰਬ ਰੋਗ ਕਾ ਔਖ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕਹਿ ਮਨ ਪਾਰ ਨਮਕਾਰ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦੇ ਸੰਤਨ ਭਾਏ ਤਿਨ ਪਾਇਆ ਸਦਾ ਨਿਕ ਨਿਕਟਰ ਜਾਣ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਤਾਵੇ ਜੀਵਨ ਮੁਖ ਸੋ ਕਹਾਵੇ ਤੈਸਾ ਹਰਕ ਤੈਸਾ ਸੋਗ ਸਦਾ ਅਨੰਤ ਨਹੀਂ ਬਿਜੋ ਤੈਸਾ ਸੁਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ
ਆਰ ਬ੍ਰਹਮ ਕੇ ਸਗਲੇ ਠਾਓ, ਜਿਸ ਜਿਤ ਘਰ ਰਾਖੇ ਤੈਸਾ ਤਿੰਨ ਨਾਉ, ਆਪੇ ਕਰਨ ਕਰਾਵਨ ਜੋਗ, ਪ੍ਰਭ ਪਾਵੇ ਸੋਈ ਫਨਯੋਗ, ਪਸਰੇ ਹੋ ਆਪ ਹੋਏ ਅਨੰਤ ਰੰਗ, ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਰਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਬਨਾ, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭੈ ਨਿਹਾਲ, ਸ਼ਲੋਕ ਉਸਤਤ ਕਰੇ ਅਨੇਕ ਜਾਣੇ ਅੰਤਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਧਿਆਨਕ ਪ੍ਰਕਾਰ ਅਸ਼ਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥਵਾਸੀ, ਕਈ ਕੋਟ ਬਨ ਪਰ ਮੈਂ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਵ ਕਾਵ ਵਿਚਾਰੇ, ਕਈ ਕੋਟ ਨਵਤਨ ਨਾਮ ਤੇ ਆਵੇ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਪੇਗਾ ਤੁਮ ਨਿਕੋਰ, ਕਈ ਕੋਟ ਪਰ ਦਰਬ ਕੋਹਰੇ, ਕਈ ਕੋਟ ਪਰ ਦੁਖ ਨਾ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰ ਦੇਸ ਪਰਮਾਏ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪੋ ਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਾਉਣ ਪਾਣੀ ਵੇ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਰ ਸੂਰ ਨਖੱਤਰ, ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ, ਸਰਲ ਸਮਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜਸਤਾਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ, ਕਈ ਕੋਟ ਕੀਏ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਗ ਕਿਨ ਪ੍ਰਸਾਜ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ, ਸਭ ਤੇ ਨੇਰੇ ਸਭੂੰ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁਜੋਨੀ ਫਿਰੇ, ਕਈ ਕੋਟ ਬੈਠਦੀ ਖਾਹੇ, ਕਈ ਕੋਟ ਕਾਲੇ ਤੱਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੇ ਪ੍ਰਭ ਕੈ ਰਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗਤਿ ਨਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮੇ ਪਾਰ ਬਨਮਲ ਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮਾਂਗੇ ਸਤਸੰਗ, ਪਾਰ ਰਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਬਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਏਕ ਓੰਕਾਰ, ਕਈ ਕੋਟ ਕੀਨੇ ਵਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਇ ਸਮਾਧ, ਤਾ ਕਾ ਅੰਤ ਨ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਕੇ ਦਾਸ, ਤਿਨ ਹੋਵਤੇ ਆਤਮ ਪ੍ਰਗਾਸ, ਕਈ ਕੋਟ ਤਤ ਕੇ ਵੇ ਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ ਅਮਨ ਪੇ ਸਤ ਸਤੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ, ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ, ਸ਼ਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਲ ਨੇ ਜਲ ਥਲ ਮਈਲ ਸੋਏ ਅਸ਼ਪਈ, ਕਰਨ ਕਰਾਵਣ ਕਰਨੇ ਜੋ ਜੋ ਤਿਸ ਭਾਵੇ ਸੋਈ ਹੋ, ਖਿਨਮੇ ਥਾ ਬੂ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੇ ਰਿਆ ਸਮਾਏ, ਪ੍ਰਭ ਭਾਵੇ ਮਾਨੁ ਗਤ ਪਾਵੇ, ਪ੍ਰਭ ਭਾਵੇ ਤਾਂ ਪਾਤਰ ਤਰਾਵੇ, ਪ੍ਰਭ ਭਾਵੇ ਬਿਨ ਸਾਸ ਤੇ ਰਾਖੇ, ਪ੍ਰਭ ਪਾਵੇ ਤਾਂ ਹਰ ਗੁਣ ਭਾਖੇ, ਪ੍ਰਭ ਪਾਵੇ ਤਾਂ ਪਤਿਤ ਉਦਾਰੇ, ਆਪ ਕਰੇ ਆਪਣ ਵਿਚਾਰੇ, ਦੁਆ ਸ੍ਰੀਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ, ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਨਾਵੇ, ਕਾਹੋ ਮਨੁੱਖ ਤੇ ਕਿਆ ਹੋਏ ਆਵੇ, ਜੋਤਿਸ ਭਾਵੇ ਸੋਈ ਕਰਾਵੇ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲਏ, ਜੋਤਿਸ ਭਾਵੇ ਸੋਈ ਕਰੇ, ਅਣਜਾਣ ਵਿਖਿਆ ਮੈਂ ਰਚੇ, ਜੇ ਜਾਣ ਤੇ ਆਪ ਨੂੰ ਆਪ ਬਚੇ,
ਪਰਮੈ ਭੂਲਾ ਦੈ ਦਿਸ ਧਾਵੈ ਨਿਮ ਘੁਮਾਏ ਚਾਰ ਕੁੰਡ ਵਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਚੰਨਾ ਮਿਲੇ ਖਿਰਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ ਕਛੂ ਨਾ ਆਵੇ ਦਿਸ ਤਤਕਾਲ ਦੈ ਦਿਸ ਪ੍ਰਟਾਵੇ ਜਾਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਕਰੇ ਜਗਦੀ ਜੀਉ ਪਿੰਡ ਸਤਿ ਸ਼੍ਰੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਣਾਈ ਨਾਨਕ ਜੀਵੇ ਦੇਖ ਬਡਾਈ ਇਸਕਾ ਬਲ ਨਾਏ ਸਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੁੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰ ਖਰੰਗ ਹਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਰ ਕਬੂ ਬੇਤਾ ਬ੍ਰਹਮਚਾਰ ਨਾਨਕ ਆ ਮਿਲਾਵਣ ਹਾਰ ਕਬੂ ਨਿਰਤ ਕਰੇ ਵੋ ਭਾਂਤ ਕਬੂ ਸੁਆਇ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋਤਰ ਵਾਲ ਕਬੂ ਹੋਏ ਬੈ ਬਣ ਰਾਜਾ ਕਬੂ ਪੇਖਾਰੀ ਨੀਚ ਕਾ ਸਾਜਾ ਕਬੂ ਅਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੇ ਤਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤੱਟ ਤੀਰਥ ਇਸ਼ਨਾਨ ਕਬੂ ਸਿੱਧ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭ ਭਾਵੇ ਤਿਵੇ ਨਚਾਵੇ ਜੋ ਤੁਸ ਭਾਵੇ ਸੋਈ ਹੋਏ ਨਾਨਕ ਦੂਜਾ ਆਪਣਾ ਕੋਏ ਕਬੂ ਸਾਧ ਸੰਗਤ ਉਹ ਪਾਵੇ ਉਸ ਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਨੇ ਮਨਾਸ ਮੰਤਨ ਨਾਮ ਰਤੇ ਕਰੰਗ ਸਦਾ ਸੇ ਪਾਰਮ ਕੇ ਸੰਗ ਜੋ ਜਲ ਮੇ ਜਲਾ ਇਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਾਧ ਕੁਰਬਾਨ ਸ਼ਲੋਕ ਸੁਗੀ ਵਸੇ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜਮਾਨ ਸੋ ਨਰਕ ਪਾਤੀ ਹੋਵਤ ਸੁਹਾਨ ਜੋ ਜਾਣੇ ਮੈਂ ਜੋਵਨਵੰਦ ਸੋਵਤ ਵਿਸ਼ਟਾ ਕਾ ਜੰਤ ਆਪ ਸਕੋ ਕਰਮ ਮੰਦ ਕਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮ ਕਾ ਜੋ ਕਰੇ ਘੁਮਾਨ ਸੋ ਮੂਰਖ ਅੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕਿਸ ਕੁ ਪਾਵੇ ਤਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕਿਸ ਸੰਗ ਨ ਜਾਵੇ ਬਹੁ ਲਸ਼ਕਰ ਮਾਨਕ ਕੋ ਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਬਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੇ ਗੁਰਪ੍ਰਸਾਦ ਜਾਕਾ ਮਿਟੇ ਮਾਨ ਸੋ ਜਨ ਨਾਨਕ ਦਰ ਗਏ ਪ੍ਰਵਾਨ ਕੋਟ ਕਰਮ ਕਰੇ ਅਵਤਾਰੇ ਸਰਮ ਪਾਵੇ ਸਗਲੇ ਫਿਰ ਤਾਰੇ ਅਨੰਤ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨੰਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰ ਗਏ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਾਂ ਇਸ ਕੋ ਸੁਖ ਨਾਹੀਂ ਕੋਏ ਜਬ ਵੇ ਜਾਣੇ ਮੈਂ ਕਿਸ ਕਰਦਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬਲਾ ਨੇ ਚਲਨਾ ਹੀ ਚੀਰ ਜਬ ਲਗ ਮੋਹ ਮਗਨ ਸੰਗ ਮਾਏ ਤਬਲਾ ਧਰਮ ਰਾਏ ਦੇਸ਼ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋ ਛੁੱਟੇ ਸਹਿਸ ਖੱਟੇ ਲੱਖ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨੁਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪਕਾ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਭ ਸਕੋ ਏਵੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਹਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋਗ ਕਿੰਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਧੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣ ਵਿਸਤਾਰ ਸਭ ਕਿਸਕਾਓ ਕਰਨੇ ਹਾਰ ਉਸ ਤੇ ਭੈਣ ਕਾਓ ਕੁਛ ਹੋਏ ਥਾਨ ਤਨੰਤਰ ਕੈ ਸੋਏ ਆਪਣੇ ਚੱਲ ਤੇ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ
ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ ਪਲਾ ਪਲਾ ਪਲਾ ਤਰ ਰੂਪ ਅਤ ਸੁੰਦਰ ਅਪਾਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜਕੜ ਸੁਣੀ ਸਰਨ ਵਿਖਿਆਣੀ ਪੁੱਤਰ ਪੁੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਰੀ ਸੰਤ ਕੇ ਦੁਖ ਨ ਆਰ ਜਾ ਘਟੇ ਸੰਤ ਕੇ ਦੁਖ ਨ ਜਮਤੇ ਨਹੀਂ ਛੁਟੇ ਸੰਤ ਕੇ ਦੁਖ ਨ ਸੁਖ ਸਭ ਜਾਏ ਸੰਤ ਕੇ ਦੁਖ ਨ ਨਰਕ ਮੈਂ ਪਾਏ ਸੰਤ ਕੇ ਦੁਖ ਨ ਮਤ ਹੋਏ ਮਲੀਨ ਸੰਤ ਕੇ ਦੁਖ ਨ ਸੋਭਾ ਤੇ ਹੀਨ ਸੰਤ ਕਹਿ ਤੇ ਕੋ ਰਖੇ ਨ ਕੋਏ ਸੰਤ ਕੇ ਦੁਖ ਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਬੀ ਤਰੇ ਸੰਤ ਕੇ ਦੁਖ ਨ ਤੇ ਮੁਖ ਪਵੇ ਸੰਤਨ ਕੇ ਦੁਖ ਨ ਕਾਗਜਨ ਲਵੇ ਸੰਤਨ ਕੇ ਦੁਖ ਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕ੍ਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾ ਕੋ ਨਾਏ ਨਾਨਕ ਸੰਤ ਭਾਵੇ ਤਾਂ ਹੋਈ ਵੀ ਗਤ ਪਾਏ ਸੰਤ ਕਾ ਨਿੰਦਕ ਮਾਂ ਤਾਏ ਸੰਤ ਕਾ ਨਿੰਦਕ ਖੰਡਿਕ ਨ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਗਿਆਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੇ ਸੰਤ ਕੀ ਦੂਹ ਨ ਸੁਖਦੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਦ ਬੀਜ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਪਰਮਾਈਏ ਸੰਤ ਕਾ ਦੁਖੀ ਅਵਜਲ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਨ ਬੀਜ ਆਪੇ ਖਾਏ ਸੰਤ ਕੇ ਦੁਖੀ ਕੋ ਅਵਨ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਓਮ ਬਿਲਾਏ ਜਿਉ ਜਲ ਵਿਹੂਨ ਮਛਲੀ ਤਰਬੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਭਾਵ ਕੀ ਧਨ ਨਹੀਂ ਤਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉ ਵਾੜ ਤਿਲਕੇ ਤਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮ ਦਿਆ ਕਹਿਤ ਕਿਰਤ ਨਿੰਦ ਕਾ ਤੁਰੀ ਪੈ ਨਾਨਕ ਜੋ ਤਿਸ ਪਾਵੇ ਸੋਈ ਥੀ ਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਰਸਾ ਸੰਤ ਕੇ ਦੁਖ ਨ ਤਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤੇ ਆਵੋ ਸਾਚ ਕਰਾ ਸਭ ਵਰਤੇ ਤਿਸਕਾ ਕੀ ਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਭਾਗੀ ਨਾਨ ਜਨ ਸੇ ਸ਼ਲੋਕ ਤਜੋ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆ ਸਰਮਨ ਰਖੋ ਨਾਨਕ ਦੂ ਭਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸ ਕਹਿ ਦੀਏ ਰਹੇ ਅਗਾਏ ਬੋ ਨ ਤਿਸ ਨਾ ਲਾਗੇ ਆਏ ਮਾਰੇ ਰਾਖੇ ਕੋ ਆ ਮਾਨੁਖ ਕੇ ਖਜਨਾਈ ਆ ਤਿਸਕਾ ਹੁਕਮ ਬੂਸ ਕੋਏ ਤਿਸਕਾ ਨਾਮ ਰਾਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰਮਨ ਮੇਰੇ ਸਤ ਵਿਹਾਰ ਨਿਰਮਲ ਹਸਨਾ ਅੰਮ੍ਰਿਤ ਪੀਓ ਸਦਾ ਸੋਹਿਲਾ ਕਰ ਲੈ ਜੀਓ ਨੈਨੋ ਭੇਗ ਠਾਕਰ ਕਾਰੰਗ ਸਾਧ ਸੰਗ ਬਿਨਸੇ ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਏ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰ ਗਏ ਨਾਨਕ ਉਜਲ ਮਥਾ ਬੜਭਾਗੀ ਤੇ ਜਨ ਜਗਮਾਏ ਸਦਾ ਕੇ ਗੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀ ਹੋ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਸੁਝੇ ਤਿਸ ਕੀ ਜਾਨੋ ਤਿਸਨਾ ਮੁਝੇ ਸਾਧ ਸੰਗ ਹਰ ਹਰ ਜਿਸ ਕਹਿ ਸਰਵ ਰੋਗ ਤੇ ਅਰਜਨ ਰਹਿਤ
ਆਨੰਦ ਕੀਰਤਨ ਕੇਵਲ ਵਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜੇ ਜਨ ਕੀ ਆਸਾ ਦਿਸਕੀ ਕਟੀਏ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੂ ਜਿਸ ਕੋ ਆਪ ਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਾਤ ਐਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦ ਤਾ ਸਭ ਉਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਿਸ ਜਨਮੇ ਨਾ ਕਿਸ ਮਰੇ ਆਪਣ ਚਲਤੇ ਆਪ ਹੀ ਕਰੇ ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ ਆਪੇ ਆਪ ਸਗਲ ਮੈਂ ਆਪ ਅਨ ਜੁਗਤ ਰਜਤਾ ਪਿਉ ਤਾਪ ਅਵਨਾਸੀ ਨਾ ਹੀ ਕਿਸ ਕਰਨ ਧਾਰਨ ਧਾਰਿਓ ਬ੍ਰਹਮੰਡ ਅਲਖ ਭੇ ਪੁਰ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਤਿਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਣ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬੜਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾ ਹੋਵੇ ਸੋਏ ਕਰਨੇ ਆਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮ ਈਟ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਦੇ ਉਪਜੇ ਤੇ ਸਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਾਏ ਆਪ ਸਕੋ ਆਪਦੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਭੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਪਦੀ ਟੂਟੀ ਗਣ ਨਾਰ ਗੋਪਾਲ ਸਰਬ ਜੀਆ ਆਪੇ ਬ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਰਜਾਵ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸਮਿਨ ਨਾ ਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏ ਕਰ ਨਾਮ ਰੂਹ ਬੰਦ ਹੋਏ ਨਾ ਹੀ ਮੋਏ ਪ੍ਰਭ ਕੀ ਜੋਤ ਸਗਲ ਕਟ ਸੋਏ ਤਨਵੰਤਾ ਹੋਏ ਕਿਆ ਕੋ ਕਰਬੇ ਜਾਂ ਸਭ ਕੁਛ ਤਿਸ ਕਾ ਦੀਆ ਦਰਬੈ ਹੱਥ ਸੂਰਾ ਜੇ ਕਹੁ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੈ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟਿਆ ਰੋਗ ਨਾਨਕ ਸੋ ਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ ਜਿਉਂ ਪਾਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰੇ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਉਧਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗਲ ਜੋਤ ਪ੍ਰਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਅਰ ਲੋਚਾ ਭੂਰ ਮਨ ਮੂਰ ਕਾਹੇ ਮਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਧੁੰਦ ਜਿਸਧਾਰ ਜੋਸ਼ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਬਜਤਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਬਿਰ ਦੇ ਮਾਏ ਨਾਨਕ ਪਤਸੇ ਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਗਰਬਾਇਆ ਤਜ ਮਾਨ ਲਿਓ ਮਨ ਮੋਹਲ ਰਾਮ ਨਾਮ ਹਿਰਦੇ ਮੈਂ ਧੋਲ ਲਾਦ ਕੇ ਸੰਦਨ ਸੰਚਾਲ ਅਬਰ ਤਿਆਗ ਵਿਖਿਆ ਜੰਜਾਲ ਧਨ ਧਨ ਕੇ ਸਭ ਕੋਏ ਮਕੋ ਜਲਰ ਦਰ ਗੈ ਸੋਏ ਹੇ ਓ ਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਤ ਮਲਿਆਰੇ ਚੰਨ ਸਾਧ ਕੇ ਧੋਏ ਧੋਏ ਪੀਓ ਅਰਬ ਸਾਧ ਗੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਅਰ ਕੀਰਤਨ ਗਾਏ ਅਨਕ ਬਿਘਨ ਤੇ ਸਾਧੂ ਰਾਕੇ ਅਰ ਗੁਣ ਗਾਏ ਅੰਮ੍ਰਿਤ ਰਸ ਚਾਕੇ ਗਏ ਓਟ ਗਈ ਸੰਧਿਆ ਦਰਾਇਆ ਸਭ ਸੂਖ ਨਾਨਕ ਤੇ ਪਾਇਆ ਮ੍ਰਿਤ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਭ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪਰਮ ਲਿਖੇ ਕਾਲ ਲਹਿਣਾ ਪਾਏ ਸਭ ਕੇ ਤਿਸਕਾਓ ਕਰਨੇ ਜੋਗ ਤਿਸਮਿਨ ਦੂਸਰ ਹੋ ਅਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪਰਚੀਤ ਭਗਤ ਭਗਤ ਸੁਣੇ ਤੇ ਲੋਏ ਜਾ ਕੇ ਹਿਰਦੇ ਕੋਏ ਸੱਚ ਕਰਨੀ ਸੱਚਾ ਕੀ ਰਹਿ ਸੱਚ ਹਿਰਦੇ ਸਤਮੁਖ ਹੈ ਸਾਚਾ ਦੇ ਸਾਚਾ ਕਾ ਸਾਚੀ ਸਾਚੀ ਦੇ ਸਾਚਾ ਆਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸ਼ਲੋਕ
ਰੂਪ ਨਾ ਰੇਖ ਨਾ ਰੰਗ ਕਿਸ ਦ੍ਰਗੁਣ ਦੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਪਤੀ ਅਵਨਾਸੀ ਬ੍ਰਹਮਣ ਮੈਂ ਰਾਖ ਮਾਨੂ ਕੀ ਤੂੰ ਪ੍ਰੀਤ ਆਗ ਤਿਸ ਤੇ ਪਰੇ ਨਾਏ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਨ ਸਾਧ ਤੇਰੇ ਕੀ ਚੜਨੀ ਪਾਓ ਨਾਨਕ ਕਹਿ ਮਨ ਏ ਅਰਨਾਓ ਮਨਸਾ ਪੂਰਨ ਸੜਨਾ ਜੋਗ ਜੋ ਕਰਪਾਇਆ ਸੋਈ ਹੋ ਹਨ ਭਣ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋ ਰਣ ਰੂਪ ਮੰਗਲ ਸਤ ਜਾ ਕੇ ਸਰਬ ਤੋਖ ਸਨੇਹ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨ ਤਿਸ ਪੁਰਖ ਆਕੇ ਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾ ਆਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਮਿਤਕੀ ਨੋ ਵਿਸਤਾਰ ਪ੍ਰਭਵ ਨਾਸੀ ਇੱਕ ਅੰਕਾਰ ਨਾਨਾ ਚਲਤ ਕਰੇ ਕਿਨਮਾਏ ਪੂਰੇ ਉਹ ਪੂਰਨ ਸਭ ਡਾਏ ਨਾਨਾ ਮਿਤ ਕਰਮੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਅਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਝੂਤੇ ਪਰਮੇ ਸੋ ਜਨ ਗਦ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾ ਇਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਕਾਸ਼ ਉਦਾਏ ਵਿਸ਼ਵਾਸ ਸਤ ਨਾਨਕ ਗੁਰਤੇ ਪਾਏ ਸਤ ਵਚਨ ਸਾਧੂ ਵਧੇ ਸਤੇ ਜਨ ਜਾ ਕੇ ਹਿਰਦੈ ਪਵੇ ਸਤ ਨਿਰਦ ਬੂਝੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸੰਤ ਕੀ ਅਸਤ ਸਤ ਆਪੇ ਜਾਣੇ ਆਪਣੀ ਮਿਹਤ ਗਤ ਜਿਸਕੇ ਸਿਸੋ ਕਰਨੇ ਆਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨ ਜੋ ਤਿਸ ਭਾਵੈ ਸੋ ਵਰਤੀ ਆ ਵਿਸਮਨ ਵਿਸਮੈ ਵਿਸਮਾ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਏ ਉਹਦਾ ਤੇ ਤੂੰ ਕੱਟ ਨਹਾਰ ਜਾ ਕੇ ਸੰਗ ਧਰੇ ਸੰਸਾਰ ਜਨ ਕਾ ਸੇਵਕ ਸੋਬੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨ ਬਲ ਪਾਵੇ ਸ਼ਲੋਕ ਆਦਿ ਸਤਜੁਗ ਆਦਿ ਸੱਚ ਹੈ ਮੈਂ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਦੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਾਰ ਨਾਮ ਸਤ ਸਤ ਧਿਆਵਣਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭ ਵਕਤਾ ਸੁਰਤ ਸਤ ਸਤ ਚਤ ਸੁਨਤਾ ਬੂਝਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਣ ਤਿਲ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਦ ਗਿਆਨ ਤਿਸ ਮਨ ਪਲਟਾਇਆ ਪੈ ਤੇ ਨਿਰਭਉ ਏ ਬਸਾਨਾ ਜਿਸ ਤੇ ਉਪਜਾ ਤਿਸ ਮਾਏ ਸਮਾਨਾ ਵਸਤ ਮਾਏ ਲੈ ਵਸਤ ਕਢਾਏ ਤਾਂ ਕੋ ਭਿੰਨ ਨਾ ਕਹਿਣਾ ਜਾਏ ਬੂਝੇ ਬੂਝਣਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀ ਠਾਕਰ ਕੇ ਸੇਵਕ ਕੀ ਨਿਰਮਲੀ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣਾਰਾ ਸੇਵਕ ਕੀ ਰਾਕੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਦਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੇ ਤਾਂ ਕੀ ਕਦਮਤ ਕੋ ਇਨ ਲਾਕੇ ਪ੍ਰਭ ਕੇ ਸੇਵਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਤ ਪਲਟਾਇਆ ਨਿੱਕੀ ਕੀਰੀ ਮੈਂ ਕੜ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਕੇ ਜਿਸਕਾ ਸਾਸ ਨ ਕੱਟ ਆਪਦਾ ਕੋ ਰਾਖ ਦੇ ਕਰਾਤ ਮਾਨ ਜਤਨ ਕਰਤ ਬਹੁ ਭਾਤ ਦਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਭ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭਲ ਖੁਰਾਣੀ ਬਾਰੰ ਬਾਰ ਬਾਰ ਜਪੀਏ ਪੀਅਮ ਤੇ ਮੰਤਨ ਤ੍ਰਪੀਏ
ਨਾਮ ਰਤਨਜਨ ਗੁਰਮੁਖ ਪਾਇਆ ਤਿਸ ਕੇ ਜਮ ਨਾਇ ਨਿਸ਼ਟਾਇਆ ਨਾਮ ਧਨ ਨਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਮ ਤਿਪਤਾਨੇ ਮਨ ਧਨ ਨਾਮੇ ਨਾਮ ਸੁਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸੋ ਰਹਿ ਸਮਾਜ ਜੋ ਆਓ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨ ਜਾਣੋ ਆੜ ਪੈਰ ਪ੍ਰਭ ਸੇ ਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਹੋਟਲੇ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਾਣੇ ਆਪਣਾ ਪ੍ਰਭੂ ਬਚਾਦਾ ਸੋ ਸੰ ਸਰਬ ਤੋਂ ਕਾ ਦਾਤਾ ਤਿਸਕੀ ਸਰਨ ਸਰ ਸੁਖ ਪਾਵੇ ਤਿਸਕੇ ਦਸ ਭਾਵ ਮਿਟਾਵੇ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਹਿ ਉਦਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਪਰ ਕਰੇ ਬ੍ਰਿਤਪਾਲ ਸੇਵਕ ਗੁਰਸਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਵਿਕਾਰ ਤੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਮਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕੇ ਸਨਾਨ ਜਨਾਵੇ ਹਰ ਨਾਮ ਹਿਰਦੇ ਸਭ ਧਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲ ਮਤਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੀ ਹਿਰਦੇ ਹਰ ਨਾਉ ਅਨਕਬਾਰ ਗੁਰ ਕੋ ਮਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆੜ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਾਨ ਜਨਮ ਮੈਂ ਪਾਰ ਬ੍ਰਹਮੇ ਕੇ ਆਪ ਨੇ ਕਿਛ ਭਰਮ ਸਹਿ ਸਿਆਣ ਬਲੇ ਨਾ ਜਾਈਏ ਨਾਨ ਗੈ ਸਾ ਗੁਰ ਵਡਭਾਗੀ ਪਾਈਏ ਸਵਨ ਦਰਸ਼ਨ ਪੇਖਤ ਬਨੀਤ ਪਰਸਤ ਚੰਨ ਗਾਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗਏ ਗਵੇ ਸੁਣ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦੇਸ਼ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲੈ ਮਿਲਾਏ ਜੇ ਪਾਏ ਕੁਸਤਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਮ ਬੋਲ ਨ ਪਹੁੰਚਿਤ ਪ੍ਰਾਣੀ ਕਾਮ ਗੋਚਰ ਪਰਮ ਨਿਰਵਾਨੀ ਨਿਰਾਹ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਣਕ ਮਨ ਹਿਰਦੇ ਸਿਮਰੇ ਸਤਿਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦੇ ਸਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਹੇ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰ ਕਾ ਨਾ ਹੀ ਕਦੇ ਵਿਨਾਸ ਜਾ ਕੇ ਮਨ ਪਲਟੇ ਗੁੰਤਾਸ ਆੜ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਉਦੇ ਮੋਹ ਮਾਇਆ ਕੇ ਸੰਗ ਨ ਲੇ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਨ ਭਿਆ ਦੁਖ ਨਾਠੇ ਭਾਏ ਜਨ ਮਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਦੇਸੇ ਭਉ ਚੁਕਾ ਨਿਰਭਉ ਵਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਰ ਜੁਕੇ ਭਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਬਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਏ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭੈ ਵਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਗਲਧਾਰੀ ਅਨਕਭਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਏਤ ਅਨਸਾਰ ਅਸ਼ਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮ ਆਧਾਰ ਔਰ ਪਾਸ ਸਮੀਤ ਵਿਸਾਰੋ ਚੰਡ ਕਮਲ ਮੈਂ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਾਓ ਨਾਮ ਅਰਬਾ ਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਵਣ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੁਰ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਭਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਨੀ ਹਨ ਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਆ ਰਿਹਾ ਉਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਬੁੱਧ ਹਰ ਕੇ ਨਾਏ ਦੈ ਦਿਸ ਧਾਵ ਤੇ ਆਵੇ ਟਾਏ ਤਾਂ ਕੋ ਬਿਘਨ ਨ ਲਾਗੇ ਕੋਏ ਜਾ ਕੇ ਹਿਰਦੇ ਉਸੇ ਹਰ ਸੋਏ ਕਲਤਾ ਦੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
ਪਾਓ ਵਿਨਸੇ ਪੂਨ ਹੋਏ ਆਸ ਭਾਇਆ ਭਗਤ ਭਾਏ ਆਤਮ ਪ੍ਰਗਾਸ ਤਤਕਰ ਜਾਏ ਵਸੇਵ ਨਾਸੀ ਕਹੋ ਨਾਨਕ ਕਾਟੀ ਜਮ ਪਾਸੀ ਤਤ ਵਿਚਾਰ ਗਏ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਹੇ ਹੋ ਰਤਨ ਜਨਮ ਕਾਵੇ ਉਧਾਰ ਹਰ ਸਿਮਨ ਪ੍ਰਾਣ ਆਧਾਰ ਹਨ ਗੁਪਾਵਨ ਛੁਟਨਾ ਹਾਰੇ ਸਿਮਨ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵਾਂਛਿਤ ਨਾਨ ਬਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਗਿਆ ਲੁਟਾਵੇ ਮੂਰਖ ਮਨਾ ਸੋ ਤਮੀਤ ਕੁਟਾਮ ਹਰਮਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰਾ ਸਸਤੀ ਰਥ ਸਵਾਰੀ ਝੂਠਾ ਰਮ ਝੂਠ ਵਿਚਾਰੀ ਜਨ ਜਨ ਦੀਏ ਤਿਸ ਬੁਝੇ ਨਾ ਬਗਾਨਾ ਨਾਮ ਸਾਨਾਨ ਪਛਤਾਨਾ ਗੁਰ ਕੀ ਮਤੂ ਲੈ ਆਨੇ ਭਗਤ ਬਿਨਾ ਮੋਟੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਣ ਹੋਏ ਤੁਮਾਰੋ ਚੀਜ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਬੁਗ ਜਾਏ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਗੈਤ ਰਹਿਤ ਗਤ ਪਾਵੋ ਸਾਰ ਭੂਤ ਸਤਾਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਏ ਓਮੇ ਵਿਖ ਪੈਲ ਹੋਏ ਚਿੰਦ ਵਸੈਸ ਕੁਨਾਲ ਸਾਸ ਗ੍ਰਾਸਾ ਨਾਮ ਸੰਭਾਲ ਛਾੜ ਸਿਆਨ ਵਸਗਲੀ ਮਨਾ ਸਾਸ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਆਂ ਸੁਖ ਦਰ ਗਏ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇ ਕੇ ਏਕੋ ਜਾਪੇ ਏਕੋ ਸਲਾ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਵ ਏਕ ਪਉ ਅੰਤ ਏਕੋ ਏਕੇ ਕਰਾ ਪੂਰਨ ਪੂਰੇ ਹੋ ਪ੍ਰਭਿਆ ਵਨਗ ਵਿਸਥਾਰ ਏਕ ਤੇ ਭੈ ਏਕ ਰਾਧ ਪ੍ਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸ਼ਲੋਕ ਬਿਰਤ ਬਿਰਤ ਪ੍ਰਭਾਇਆ ਪਰਿਆ ਤੋ ਚਰਨ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਰੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਸ ਜਿਨਾ ਕੀ ਮੰਗੋ ਧੂਰ ਪਾਰ ਮੇਰੇ ਸਰਦਾ ਪੂਰ ਸਾਸ ਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਰੋ ਪ੍ਰਭ ਕੀ ਨਤਨੀ ਦੇ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਗਿਆ ਸੇ ਜੰਤਰਦਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲਵਲਾਗ ਬੜਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਨਿਤੇ ਸਕੋਏ ਸੇਵ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮੰਤਲੀ ਜਨ ਕੋ ਪ੍ਰਭ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਿਆ ਜਨ ਮਨ ਦੂ ਪ੍ਰੰਗਿਆ ਇਸ਼ਪੁਨੀ ਸਦਾ ਸਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰ ਪ੍ਰਸਾਦ ਕੁਬਿਰ ਲਾ ਲਾਖੇ ਸੋ ਕਿਉਂ ਵਿਸਰੇ ਜੇ ਵਿਕਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨ ਜਨ ਧਿਆਇਆ ਸਾ ਜਿਨ ਸੰਤ ਕਰੋਇਓ ਕਾਮ ਆਨ ਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪ ਰਹਿ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀ ਚਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੁਆਓ ਨੇਤਰੋ ਪੇਖ ਦਰਸਕੋ ਏ ਮਨ ਵਿਕਸੇ ਸਾਹ ਚੰਡ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀ ਜਕਰ ਮੈਂ ਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਾਨੰਦ ਦੀਨ ਦਿਆਲ ਭਗਤ ਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨੀਤ ਹਮ ਨਿਰਗੁਣਿਆਰ ਨੀਚ ਜਾਣ ਨਾਨਕ ਤੁਮਰੀ ਛੜਨ ਪੁਰਖ ਭਗਵਾਨ ਸਰਵ ਕੁੰਡ ਮੁਕਤ ਮੋਖ ਪਾਏ ਕਿਨਮ ਕਰਕੇ ਗੁੰਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀ ਦਰਸਨਾ ਜਪਦੀ ਹਰਾ ਨੀਤ ਭਲੀ ਸੁਕਾਣੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਦ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਵ ਸੂਖ ਨਾਨਕ ਪ੍ਰਕਾਸ਼ਪਰੀ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਫਿਰ ਜਾਪ ਅਸ਼ਪਰੀ ਜਬ ਆਕਾਰ ਏ ਕਿਸ਼ਨਾ ਦਿਸ਼ਟੇਤਾ ਪਾਪ ਹੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾ ਤਮ ਬੈਰ ਵਿਰੋਧ ਕੇ ਸੰਗ ਕਮਾਦ ਜਬ ਇਸਕਾ ਵਰਨ ਚੇਨ ਨਾ ਜਾਪਤ ਤਬ ਹਰਕ ਸੋ ਕੋ ਕਿਸੇ ਵਿਆਪਤ
ਜਗ ਆਪਣੇ ਆਪ ਆਪ ਪਾਰ ਬ੍ਰਹਮ ਤੁਮ ਹੋ ਕਹਾ ਕਸੋਵਤ ਭਰਮ ਆਪਨ ਖੇਲ ਆਵਰ ਤੀਜਾ ਨਾਨਕ ਕਰਨੇ ਹਾਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਖ ਕੋ ਕਿਸ ਕੋ ਕਰੀ ਜਬ ਕਹਿ ਹਰ ਗਮ ਭਾਰ ਤਮ ਨਰ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਰ ਸਖਤ ਕਹੋ ਕਦਰਾਏ ਜਬ ਆਪ ਪਹਿ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਕਦ ਡਰੇ ਆਪਨ ਚਲਦੇ ਆਪ ਕਰਨੇ ਹਾਰ ਨਾਨਕ ਠਾਕੁਰ ਕੰਮ ਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨ ਮਨ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਜ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਮਾਧੇ ਆਪਣ ਆਪ ਆਪ ਹੀ ਚਰਚਾ ਨਾਨਕ ਆਪਨ ਰੂਪ ਆਪ ਹੀ ਉਪਰਚਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਦਰ ਲਗਤ ਕਹੋ ਕੀਤ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਖ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰ ਤੇਗਾ ਨਾ ਸਮਾਜ ਜਗ ਆਪਣੀ ਸੋਭਾ ਆਪਣ ਸੰਗ ਮਨਾਏ ਤਉ ਕਮਨ ਮਾਏ ਬਾਪ ਮਿੱਤਰ ਸੁਧ ਭਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦਕ ਦੇਵ ਕਾ ਕਉ ਚੀਨ ਜਬ ਆਪਣੇ ਆਪ ਉਧਾਰੇ ਤੋ ਸਗਨ ਅਵਸਗਨ ਕਹਾਂ ਵਿਚਾਰੇ ਜੈ ਆਪ ਨੂੰ ਜਾਪ ਨਾਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਤ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਇੱਕ ਇੱਕ ਭਵੰਤਾ ਤੈ ਕੌਣ ਅਚਨਕ ਲਾਗੇ ਚਿੰਤਾ ਜੈ ਆਪਣੇ ਆਪ ਆਪ ਦਿਆਰਾ ਤੈ ਕੌਣ ਕਦੇ ਕੌਣ ਸੁਣੇ ਆਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਪਾਪੁਨ ਤੈ ਭਈ ਗਾਵਤ ਕਹੁ ਨਰ ਕੋ ਸੁਰਗ ਪੰਚਾਵਤ ਆਲ ਜਾਲ ਮਾਇਆ ਜੰਜਾਲ ਉਮੇ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਭਮਾਨ ਅਨਕ ਪ੍ਰਕਾਰ ਕੀ ਹੋ ਗਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਇੱਕ ਹੈ ਜੈ ਅਵਗਤ ਭਗਤ ਤੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੁਭਾ ਉਨੂੰ ਬਨੀ ਆਪੇ ਕੌਤਕ ਕਰੇ ਨੰਨ ਚੋ ਜਾਪੇ ਰਸ ਭੋਗ ਨਿਰਜੋ ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਸਗੇਲ ਖਲਾਵੇ ਬੇਸਮਾਰ ਥਾ ਅਗੰਤ ਤੁਲੇ ਜਿਉ ਮਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਗੈ ਦਿਸ਼ਟਾਰ ਅਸ਼ਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਏਕ ਆਪ ਵਿਸਤਾਰ ਜਦ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰ ਹੋਏ ਜਾ ਕੋ ਪ੍ਰਭ ਜੀ ਆਪ ਬਜਾਏ ਸਚਨਾਮ ਸੋਈ ਜਨ ਪਾਏ ਸੋ ਸਮੁੰਦਰ ਸੀ ਸਤਕਾ ਬੇਤਾ ਨਾਨਕ ਸਰਬ ਸ੍ਰੇਸ਼ਟ ਕਾ ਚੇਤਾ ਜੀ ਅੰਦਰ ਸਤਾ ਕੇ ਆ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਕੇ ਤਿਸ ਕੋਏ ਨ ਮਾਰੇ ਸੋ ਮੂਹਾ ਜਿਸ ਮਨੋ ਵਸਾਰੇ ਦਿਸਦਾ ਜਵਰ ਕਾ ਕੋ ਜਾਏ ਸਭ ਸਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰਵਾਰ ਜਾਨੂ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭੀ ਉੱਪਰ ਹੋਵਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰੇ ਹੋ ਵਿਆਹ ਪ੍ਰਤਪਾਲੇ ਜੀਵਨ ਬਹੁ ਭਾਤ ਜੋ ਜੋ ਰਚਿਓ ਸੋ ਦੇਹ ਇਤਿਹਾਸ ਜਿਸ ਭਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਲ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਮ੍ਰਿਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮੂਜ ਪਰਮ ਬਦਮਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜੈ ਗੁਰਕੇ ਪੈਰੇ ਲੋਕ ਸੁਗੇ ਪਰ ਲੋਕ ਸੁਹੇਲੇ ਨਾਨਕਾਰ ਪ੍ਰਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਆਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਏ ਸੁਆਓ ਆਠ ਪੈਰ ਪ੍ਰਪੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਸਿਰ ਦੇਵ ਸਾਵੋ ਮਨ ਇਸੇ ਨਾਨਕ ਬਲ ਪਾਵੋ ਹਾਲਤ ਬਲ ਦੋਏ ਲੈ ਸੁਆ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਚ ਬੋਲ ਬੁਲਾਏ ਦੁਖ ਦਰਦ ਮਨ ਤੇ ਬੋ ਜਾਏ ਸੱਚ ਵਾਰ ਕਰੋ ਅਪਾਰੀ ਦਰਗਹਿ ਨਿਵੇ ਕੇਵ ਤੁਮਾਰੀ ਏਕਾ ਟੇਕਰ ਕੋ ਮਨ ਮਾਹੇ ਨਾਨਕ ਬੋਰ ਨਾ ਆਵੇ ਜਾਏ ਤਿਸ ਤੇ ਦੂਰ ਗਾ ਕੋ ਜਾਏ ਉਬਰੇ ਰਾਖਣ ਹਾਰ ਦਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖਾ ਤਿਸ ਨਾ ਹੀ ਦੁਖ ਨਾਮ ਜਤ ਮਨੋ ਸੁਖ
ਚਿੰਤਾ ਜਾਏ ਮਟੇ ਅਹੰਕਾਰ ਤਿਜਨ ਕੋ ਕੋ ਇਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨੰਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਭੇਖ ਦੂਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕਹਿ ਨਿਕਣਾ ਆਵਦ ਕਾ ਆਵਦ ਕਾਲ ਅਮਰ ਭੈ ਅਮਰਾਵਤ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾ ਸਚਪਰੀ ਸੰਤ ਸੰਗ ਅੰਦਰ ਬਰੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਲ ਸਮਿਗਰੀ ਏਕ ਘਟ ਮਾਹੇ ਅਨਗ੍ਰੰਗ ਨਾਨ ਅਧਿਸ਼ਟਾਏ ਨੁਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਸੁਰਾਨ ਸੁਨ ਸਮਾਧ ਅਨ ਤੈਨਾਤ ਕਹਿ ਨ ਜਾਏ ਚਰਚ ਸਮਾਧ ਤਿੰਨ ਦੇਖਿਆ ਸਜਾਵ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਰ ਆਨੰਦ ਕੜਕੜ ਵਿਆਪਰਿਆ ਭਗਵੰਤ ਤਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਸਮਾਏ ਤਿਸਤੇ ਪਹਿਨੇ ਕੋਟਾਓ ਗੁਰ ਪ੍ਰਸਾਦ ਨਾਨ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਜਿਸ ਸਚਿਰ ਸੂਰ ਨਖੱਤਰ ਮੇਖ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਕਬੂਨ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਵ ਜੋਤ ਮੈਂ ਜਾਗ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਅਵਸਾਦ ਸੰਜਨਾ ਕਾ ਪੇਖਣ ਸਾਭ ਬ੍ਰਹਮ ਸੰਜਨਾ ਕਾ ਹਿਰਦੇ ਸਭ ਧਰਮ ਸੰਜਨਾ ਸੁਣੇ ਸ਼ੁਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਨਜਾਤਾ ਤਿਸਕੀ ਹੈ ਰਾਇਤ ਸਤ ਬਚਨ ਸਾਧੂ ਸਭ ਕੈਤ ਜੋ ਜੋ ਹੋਏ ਸੋ ਇਸ ਗੁਮਾਨੇ ਕਣਕ ਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਾਧਨ ਤਿਸ ਪ੍ਰਾਤੇ ਸਗਲੀ ਅਤ ਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇੱਕ ਓਂਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਵੇ ਆ ਭਰਪੂਰ ਅੰਤਰ ਗਸੇ ਆਪ ਜਨਾਏ ਨਾਨ ਤਿਸ ਜਨ ਆਪ ਬੁਝਾਏ ਸਰਭੂਤ ਆਵਰਤਾਰਾ ਸਰਵ ਨੈਣ ਆਪੇ ਕਨਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸਾ ਵੀ ਸੁਣਾ ਆਪਣ ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਾਧ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਵੇ ਆਗਿਆ ਜਾਏ ਨਾਨ ਜਾਬਾ ਵੇ ਤਾਂ ਲੈ ਸਮਾਏ ਇਸਤੇ ਹੋਏ ਸੋ ਨਾਏ ਬੁਰਾਰੇ ਕਹੋ ਕਨੇਕ ਕਰਾ ਆਪਲਾ ਕਰਤੂ ਤਾਰ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਚ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤੇ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲੈ ਪਰਸੋਏ ਓ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਹਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਏ ਸੁਆਓ ਜਨ ਕੇ ਸੰਗਚਿਤ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਇਰਾਦਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕ ਕਰ ਪੇਕ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਗੇ ਉਤਰੇ ਚੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਗੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਹ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰਲੇ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮੰਦਰਸ ਪੀਓ ਚਚਤ ਬੋ ਨਾਰਾਇਣ ਏਕ ਰੂਪ ਜਾ ਕੇ ਰੰਗ ਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਨਤ ਕੁਮਾਵਤ ਹੋਤ ਉਧਾਰ ਆਪ ਤਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਜੈ ਸ਼ਬਦ ਨਾਦ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭਾ ਜੇ ਪ੍ਰਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸਰਨ ਜੋਗ ਸੰਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਪੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਆਪ ਰਧਾਰੀ ਨਾਨਕ ਨਿਵੇਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਹਿਬ ਧਾਨ ਕਾਗਰ ਝੀਲ ਸੁਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਤਿਨਧਾਨ ਸਰਵਿਸ਼ਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
ਸਰ ਤੇ ਉਚ ਪਾਏ ਅਸਥਾਨ ਬੋਰ ਨਾ ਹੋਵੇ ਆਪਣ ਜਾਨ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਦ ਰਿੱਧ ਨੌ ਨਿਧ ਬੁੱਧ ਗਿਆਨ ਸਭ ਦਸਿਤ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਦਰ ਤਤਕਾਵੇ ਤਸਮ ਦਸੀਏ ਦਿਸ਼ੇ ਤਾਏ ਫਲਤ ਜਿਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਸੋ ਮਨ ਕੋਏ ਸਭ ਜੁਗਮੇ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ ਸਰਵ ਨਿਧਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸੁਣ ਨਾਨਕ ਤੇ ਆਏ ਜਿਸ ਮਨ ਵਸੈ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪਰਚੀਤ ਜਨ ਮਨ ਤਾਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤ ਆਗੀ ਬਾਣੀ ਏਕ ਨਾਮ ਮਨ ਮਾਇ ਸਮਾਣੀ ਦੁਖ ਰੋਹ ਬਿਨਸੈ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਨੀ ਦੁਖ ਰੋਗ ਬਿਨਸੈ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

है। जुगा जुगंतर खाही खा हुक्म चलाए राहो, नानक विगसावे परवाहो।

ਵਾਰ ਫਿਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣਿਆ ਮਨ ਰੱਖਿਆ ਭਾਉ, ਦੁੱਖ ਪਰ ਹਰ ਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।

ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ।

ਸਾਹਿਬ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਤਿਸੁਰਤ ਨਾ ਪਾਈਆ ਨਦੀਆਂ ਅਤੇ ਵਾ ਪਵੈ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹ ਸੇਤੀ ਮਲ ਧਨ

Akadanu akadeva akasurnamanjan seva

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਸੰਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਨ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤਰਣ ਕਹਿਤ ਤਵ ਸਰਵਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮੰ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੂਪੇ ਨਮਸਤਮ ਭਿੱਖੇ ਨਮਸਤਮ ਲੇਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਧਾਰੇ ਨਮਸਤੰ ਬਾਰੇ ਨਮਸਤੰ ਸੁ ਏਕੇ ਨਮਸਤੰ ਅਨੇਕੇ ਨਮਸਤੰ ਭੂਤੇ ਨਮਸਤੰ ਜੁਪੇ ਨਮਸਤ ਨਿਰਨਾਮੇ ਨਮਸਤ ਨਿਰਕਰਮੇ ਨਮਸਤ ਨਿਰਵਰਮੇ ਨਮਸਤ ਨਿਰਦੇਸੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਗਾਤੇ ਨਮਸਤ ਨਿਰਧੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਸ਼ੋਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤਿਰਮਾਨੇ ਨਮਸਤ ਨਿਧਾਨੇ ਨਮਸਤ ਗਾਹੇ ਨਮਸਤ ਬਾਹੇ ਨਮਸਤ ਤਿਰਵਰਗੇ ਨਮਸਤ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੰਜੋਗੇ ਨਮਸਤ ਰੰਗੇ ਨਮਸਤੰ ਪੰਗੇ ਨਮਸਤੰ ਗੰਮੇ ਨਮਸਤ ਸਤ ਰੰਮੇ ਨਮਸਤੰ ਜਲਾਸਰੇ ਨਮਸਤ ਨਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਵੇ ਨਮਸਤ ਸਤ ਅਜਵੇ ਦੇਸ ਦੇਸੇ ਨਮਸਤ ਭੇਸੇ ਨਮਸਤ ਨਿਰਾਮੇ ਨਮਸਤ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਕਾਪੇ ਨਮੋ ਸਰਵ ਤਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਦੇਵੇ ਨਮਸਤ ਭੇਵੇ ਨਮਸਤ ਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਦਿਆਲੇ ਨਮਸਤੰ ਵਰਨੇ ਨਮਸਤ ਮਰਨੇ ਨਮਸਤ ਜਰਾਰ ਨਮਸਤ ਕਰਤਾਰਮ ਨਮੋ ਸਰ ਧੰਦੇ ਨਮੋ ਸਤ ਬੰਦੇ ਨਮਸ ਨਮਸਤ ਨਿਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਾਨਤੇ ਨਮਸਤ ਸਤ ਰਾਗੇ ਨਮਸਤ ਸੁਹਾਗੇ ਨਮੋ ਸਰਵ ਸੁਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਜਾਤਰੀ ਛੰਦ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਬੇਹ ਹੈ ਜੀਤ ਹੈ ਭੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਅਨਿਲ ਹੈ ਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਬੰਜ ਹੈ ਜੂਝ ਹੈ ਜੰਜ ਹੈ ਮੀ ਕਿਰ ਵੀ ਕਹਿ ਦੰਦ ਹੈ ਬੰਧਨ ਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅਲਾ ਹੈ ਜਾ ਹੈ ਅਨੰਤ ਹੈ ਮਾਨਤ ਹੈ ਲੀਕਿਨ ਸੀਕਿਨ ਲੰਬੇ ਹੈ ਸੰਭੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹੇ ਗਾਹੇ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨੰਗੀ ਨਾਥੇ ਨਿਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ
अनंगी नामे समस्ति स्वरूपे प्रवंगी प्रमाते समस्ति विभूते कलंकम नाने कलंकी स्वरूपे नमो राज जयश्रम परम रूपे नमो जोग जयश्रम परम सदे नमो राज राजेश्वरम परम विरदे नमो शस्त्रपाणे नमो अस्त्रमाणे नमो परम ज्ञाता नमो नमो लोकमाता भेखी परमी भोगी भुगते नमो जोग जयश्रम परम जुगते नमो नत नारायण क्रूर कर्मे नमो प्रेत प्रे देवेश धर्मे नमो रोग हर्ता नमो राव रूपे नमो शाह नमो भूप भूपे नमो दान दाने नमो मान माने नमो रोग रोगे नमस्तं शनान नमो मंत्र मंत्र नमो जंत्र जंत्र नमो श्रेष्ठ नमो तंत्र तंत्र सदा सचदानंद सर्व प्रणासी नूपे रूपे समस्त निवासी

ਕਾਮ ਸਮਸਤ ਉਪਰਾਜੀ ਸਮਸਤ ਸਤ ਦਹਮ ਤੇਰਾ ਜੋ ਚਾਚੀ ਛੰਦ ਜਲੇ ਹੈ ਥਲਿਆ ਪੀਤੈ ਜਲੇ ਹੈ ਥਲਿਆ ਪੀਤੈ ਪੈ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਮਜੰਗ ਪ੍ਰਜਾ ਛੰਦ ਅਗਾਧੇ ਵਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤਮ ਨਰਾਤੇ ਨਮਸਤਮ ਪ੍ਰਮਾਤੇ ਸਮਸਤਮ ਅਗੰਜੇ ਨਮਸਤਮ ਪੰਜੇ ਨਮਸਤਮ ਕਾਲੇ ਨਮਸਤਮ ਪਾਲੇ ਨਮੋ ਸਰਦੇਸੇ ਨਮੋ ਸਰਭੇਸੇ ਨਮੋ ਰਾਜ ਰਾਜ ਨਮੋ ਸਾਧ ਸਾਜ ਨਮੋ ਸਾ ਸਾਹ ਨਮੋ ਮਾ ਮਾਹ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਭੋਗੇ

ਆਕੇ ਭੇਜੇ ਸਮਸਤ ਬਰਸੀ ਜੇ ਕਿਰਪਾਲਨ ਸਰੂਪੇ ਕੋ ਕਰਮ ਪ੍ਰਣਾ ਸੀ ਸਦਾ ਸਰਵਦਾ ਰਿਤ ਸਦਮ ਨਵਾਸੀ ਚਰ ਪ੍ਰਸੰਦ ਪ੍ਰਸਾਦ ਆਮ੍ਰਿਤ ਕਰਮੇ ਬਿਰ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ ਧਰਮ ਲਖ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਭਾਨੇ ਸਰਮ ਮਾਨੇ ਸਰਮ ਪ੍ਰਾਣ ਸਰਮ ਤ੍ਰਾਣ ਸਰਮ ਭੁਗਤਾ ਸਰਮ ਜੁਗਤਾ ਸਰਮ ਦੇਵਨ ਸਰਮ ਭੇਵਨ ਸਰਮ ਕਾਲੇ ਸਰਮ ਪਾਲੇ ਰਵਾਲ ਛੰਦ ਦੁਆਇ ਪ੍ਰਸਾਦ ਆਦ ਰੂਪ ਨਾਦ ਮੂਰਤ ਜੋਨ ਪੁਰਖ ਪਾਰ ਸਰਬ ਮਨ ਤ੍ਰਿਮਾਨ ਦੇ ਭੇਵ ਆਦ ਉਧਾਰ ਸਰਬ ਪਾਲ ਸਰਬ ਕਾਲਕ ਸਰਬ ਗੋਪਨ ਕਾਲ ਜਿਤਰ ਤਤਰ ਵਿਰਾਜੀ ਅਵਧੂਤ ਰੂਪ ਵਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਧਾਰ ਮੂਰਤ ਜੋਨ ਆਦਿ ਸੇਖ ਦੇ ਸੋ ਨਾ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਸਾ ਹੋਏ ਫੈਲਿਓ ਅਨੁਰਾਗ ਨਾਮ ਕਾਮਹੀਨ ਪਿਗ ਤਾਮ ਨ ਜਾਏ ਸਰਬ ਮਨ ਸੁਰਤਰ ਮਾਨਸ ਦੇ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਬਰੇਕ ਦੇ ਭੇਵ ਨ ਜਾਣੀ ਜੇ ਬੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਸ ਜਾਣੀ ਕੇ ਜੇਵ ਤਾਤ ਮਾਤ ਨ ਜਾਤ ਜਾਕਰ ਜਨਮ ਮਨਵਹੀਨ ਚਗਰ ਬਗਰ ਫਿਰੇ ਜਦ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੈ ਜਾਪ ਆਦਿ ਦੇਵਨਾਥ ਨੂੰ ਥਾਪਿਓ ਸਭ ਜੈ ਤਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਸਵ ਰਚਿਓ ਸੋ ਅੰਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਲੱਖ ਭੇਸ ਅੰਗ ਰਾਗ ਨਾਰੰਗ ਜਾਕੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਵਰੂ ਅਮੀਕ ਅਨਸਤ ਏਕ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨਾ ਜਾਣੇ ਜੈ ਰੂਪ ਰੰਗ ਏਕ ਪਰਮ ਵੇਦ ਪੁਰਾਣ ਜਾ ਕੇ ਨੇਤ ਭਗਤ ਨਿਤ ਕੋਟ ਸੁਨ ਪ੍ਰਾਣ ਸ਼ਾਸਤਰ ਨਾ ਆਵੀ ਵੋ ਚਿੱਤ ਮਦਭਾਸ਼ੰਦ ਪ੍ਰਸਾਦ ਗੁਣਗਨ ਉਧਾਰ ਮਹਿਮਾਨ ਪਾਰ ਆਸਨ ਭਾਂਗੂ ਮਾਨ ਅੰਗਨ ਭਾਉ ਪ੍ਰਕਾਸ਼ ਨਿਸਦਿਨ ਅਨਾਸ ਜਾਨ ਬਾਹੂ ਸ਼ਾਨ ਸ਼ਾਹੁਰ ਜਾਨ ਰਾਜ ਭਨਾਨ ਭਾਨ ਦੇਵਾਨ ਦੇਵ ਮਾਵਾਂ ਇੰਦਰਾਨ ਇੰਦਰ ਬਲਾਨ ਬਾਲਨਕਾਨ ਰੰਗ ਕਲਾਨ ਕਾਲਨ ਭੂਤ ਅੰਗ ਭੰਗ ਗਤਮਿਤ ਗਤਮਿਤ ਭਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਵੈ ਨਿਰਕਾਮ ਆਦਿ ਪ੍ਰਚੰਡ ਮਿਤ ਗਤ ਖੰਡ ਲਿਸ਼ਿਆ ਕਰਮ ਅਧਿਰਸ਼ਿਆ ਧਰਮ ਸਰਵਨ ਬਰਨਾਂਡਿਆ ਅੰਡਨ ਬਾੜੀਏ ਚਾਚੀ ਛੰਦ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਯੰ ਕਰਿਯੰਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੀਏ ਚਤਰ ਚਕਰ ਦਾਨੀਏ ਚਾਚਰੀ ਛੰਦ ਨਾ ਸਦਰੇ ਨਾ ਮਿਦਰੇ ਨਾ ਪਰਮ ਨਾ ਵਿਦਰੇ ਨਾ ਕਰਮ ਨਾ ਗਾਏ ਆ ਜਨਮ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿੱਤਰੇ ਪ੍ਰਤੀਸੇ ਅਧੀਸੇ ਅਧਿਸੇ ਕਿਸੇ ਭਗਤੀ ਛੰਦ ਵੈ ਪ੍ਰਸਾਦ ਕੇ ਅਸ਼ ਦੇਸੇ ਕੇ ਬਿਜ ਪੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਰਿਤ ਸੁੱਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਭਾਹੇ ਕੇ ਧਰਮ ਤੁਝਾਹੇ ਕੇ ਸ਼ੋਕ ਬਰਨੇ ਕੇ ਸਰਵਾ ਬਰਨੇ ਕੇ ਜਗਤਨ ਕਿਰਤੀਏ ਕੇ ਛਤਰਨ ਛਤਰੀਏ ਕੇ ਬ੍ਰਹਮ ਸਰੂਪੇ ਕੇ ਅਨੁਭਵ ਅਨੂਪੇ ਕੇ ਆਦਿ ਅਦੇਵ ਕੇ ਵੇ ਕੇ ਆਦਿ ਅਦੇਵ ਕੇ ਕੇ ਆਪ ਅਭੇਵੇਂ ਕੇ ਚਿਤਰਮ ਬਹੀਨੇ ਕੇ ਕੇ ਅਧੀਨੇ ਕੇ ਰੋਜ਼ੀ ਰਜ਼ਾ ਕੇ ਰਹੀਮ ਰਹਾ ਕੇ ਪਾਕ ਬਿਆਵੇਂ ਕੇ ਗੈ ਬੁਲ ਗੈਵੇਂ ਕੇ ਅਬੁਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਰਹਿੰਦੇ ਕੇ ਰਾਜ ਕੇ ਰਹੀਮ ਹੈ ਕੇ ਕਰਮ ਕਰੀਮੇ ਕੇ ਸਰਵੰਗ ਕਲੀਏ ਕੇ ਸਰਵੰਦਲੀਏ ਕੇ ਜ਼ਰੂਰਤਰ ਮਾਨੀਏ ਕੇ ਜ਼ਰੂਰਤਰ ਦਾਨੀਏ ਕੇ ਜ਼ਰੂਰਤਰ ਗਾਉਣੇ ਕੇ ਜ਼ਰੂਰਤਰ ਪਾਉਣੇ
ਕੇ ਸਰਵਤ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੈ ਕੇ ਸਰਵਤਰ ਰਾਜੈ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰਾਣੇ ਕੇ ਸਰਵਤਰ ਪ੍ਰਾਣੇ ਕੇ ਸਰਵਤ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨੀਐ ਸਦੇ ਪ੍ਰਧਾਨੀਐ ਕੇ ਸਰਵਤਰ ਜਾਪੀਐ ਕੇ ਸਰਵਤਰ ਥਾਪੀਐ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰ ਕਲੀ ਮੇ ਕੇ ਪਰਮ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤਮਾਮਲ ਰਜ਼ੂ ਹੈ ਹਮੇ ਸਲਸਲਾਮੇ ਸਲੀਖਤ ਮੋਦਾਮੇ ਗਨੀਮਲ ਸ਼ਕਿਸ਼ਤੇ ਗਰੀਬਲ ਪਰਸਤੇ ਬਲੰਦਲ ਮਕਾਨੇ ਜਮੀਨਲ ਜਮਾਨੇ ਤਮੀਜਲ ਤਮਾਮੇ ਰਜ਼ੂਲ ਨਿਧਾਨੇ ਹਰੀਫਲ ਅਜ਼ੀਮੇ ਰਜ਼ਾਇਕ ਯਕੀਨੇ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀ ਜ਼ੁਲ ਨਿਵਾਜ ਹੈ ਗਨੀਮਲ ਖਰਾਜ ਹੈ ਨੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪਰਵਾਹ ਹੈ ਸੁਜੁਗਤ ਸਦਾ ਹੈ ਸਦੇਵ ਸਰੂਪ ਹੈ ਬੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸਦੇਵ ਕਾਮ ਹੈ ਨਿਰਵਾਦ ਸਰੂਪ ਹੈ ਆਦ ਹੈ ਅਨੂਪ ਹੈ ਓਂ ਆਦ ਰੂਪੇ ਨਾਦ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਗਾਦੇ ਤ੍ਰਿਵਰਗ ਤ੍ਰਿਵਾਦੇ ਗੰਜੇ ਗਾਦੇ ਸਵੰਗ ਸਰਭ ਭਾਗੇ ਸਰਭਾ ਅਨੁਰਾਗੇ ਤ੍ਰਿਪੁਕਤ ਸਰੂਪ ਹੈ ਜਿਜੈ ਛੂਤੈ ਕੇ ਨਰਕ ਪ੍ਰਣਾਸੈ ਪ੍ਰਿਥਿ ਪ੍ਰਭਾਸੈ ਨੁਕਤ ਪ੍ਰਵਾਹੈ ਨਿਰੁਕਤ ਸੇਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਅਲਪੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬੈ ਹੈ ਭੂਤ ਹੈ ਦੂਤ ਹੈ ਨਾਸ ਹੈ ਦਾਸ ਹੈ ਦੰਦ ਹੈ ਬੰਦ ਹੈ ਅਪਕਤ ਹੈ ਬਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਪੇਖ ਹੈ ਡਾ ਹੈ ਗਾ ਹੈ ਸਮ ਹੈ ਗਮ ਹੈ ਅਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਤ ਹੈ ਚਰਬ ਛੰਦਵਾਇ ਪ੍ਰਸਾਦ ਸਰਵ ਹੰਤਾ ਸਰਵ ਗੰਤਾ ਸਰਵ ਖਿਆਤਾ ਸਰਵ ਗਿਆਤਾ ਸਰਵ ਹਰਤਾ ਸਰਵ ਕਰਤਾ ਸਰਵ ਪ੍ਰਾਣਨ ਸਰਵ ਤ੍ਰਾਣਨ ਸਰਵ ਕਰਮ ਸਰਵ ਧਰਮ ਸਰਵ ਯੁਕਤਾ ਸਰਵ ਮੁਕਤਾ ਰਸਾਵਲ ਛੰਦਵਾਇ ਪ੍ਰਸਾਦ ਨਮੋ ਨਰਕ ਨਾਸੇ ਸਦੇ ਪ੍ਰਕਾਸ਼ੇ ਨੰਗਨ ਸਰੂਪੇ ਭੰਗਮ ਭੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਵਸਾਥੇ ਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਸਾਗਮ ਸਰੀ ਕਹਿ ਮਿਤੋ ਅਮੀ ਕਹਿ ਸਦੇਵ ਪ੍ਰਵਾਹੈ ਜੈ ਹੈ ਜਾ ਹੈ ਭਗਤੀ ਛੰਦ ਵੈ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਆਜ਼ਰ ਹਜ਼ੂਰ ਹੈ ਮੇ ਸੁਲਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਉਸਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜ਼ੀ ਰਹਿਨ ਹੈ ਕੇ ਰਾਜ ਰਹਿਨ ਹੈ ਕਰੀਮਲ ਕਮਾਲ ਹੈ ਕੇ ਉਸਨ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਰੀਫੁਲ ਸ਼ਕਿਨ ਹੈ ਰਾਸਲ ਵਿਕਿਨ ਹੈ ਕਲੰਕੁਰ ਮਨਾਸ ਹੈ ਸਮਸਤ ਨਿਵਾਸ ਹੈ ਅਗੰਜਲ ਗਨੀ ਮੈਂ ਜਾਇ ਕਰ ਰਹੀ ਮੈਂ ਸਮਸਤਲ ਜਬਾਂ ਕੇ ਸਾਹਿਬ ਕਰਾਂ ਕੇ ਨਕਨ ਪ੍ਰਣਾਸ ਹੈ ਬੈਸਲ ਨਿਵਾਸ ਹੈ ਕੇ ਸਰਵ ਗਵਨ ਹੈ ਮੇਸਲ ਰਵਨ ਹੈ ਤਮਾਵਲ ਤਮੀਜ ਹੈ ਸਮਸਤਲ ਅਜੀਜ ਹੈ ਪਰਮ ਪਰਮੀਸ ਹੈ ਸਮਸਤਲ ਅਦੀਸ ਹੈ ਆਦੇਸ ਲੜੇਖ ਹੈ ਮੇਸਲ ਭੇਖ ਹੈ ਜ਼ਮੀਨ ਜਮਾ ਹੈ ਮੀ ਕਲਮਾ ਹੈ ਕਰੀਮਲ ਕੁਮਾਰ ਹੈ ਕੇ ਜੁਰਜ ਜਮਾਲ ਹੈ ਕੇ ਅਚਲ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਅਜਬ ਸਰੂਪ ਹੈ ਕੇ ਮਿਤੋ ਅਭਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਵਾਹ ਹੈ ਕੇ ਅਚਲ ਅਨੰਗ ਹੈ ਕੇ ਮਿਤੋ ਅਭੰਗ ਹੈ ਮਦ ਬਾਦ ਛੰਦੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਵਧਾਮ ਹਰ ਭਰ ਗੰਜ ਹਰ ਨਰ ਪ੍ਰਭੰਜ ਹਨ ਗੁਣ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਹਨ ਭਉ ਨਾਸ ਮੁਨ ਮਨ ਪ੍ਰਕਾਸ਼
गुणगन प्रणाम जल थल मदाम अंश जंग आसन भंग उपमा पार गदमित उधार जल थल मंड दिस बिस भंड जल थल महंत दिस बिस बेअंत हर भवनास तीर्थ तुरा जान बाहो वेके सदाओ ओंकाराद कथनी नाद कलखन ख्याल गुर बर काल घर घर प्रणाम जित चण नाम अंश जगात आज न बात अन चंजगात अन्नबाद अन ठुट भंडार ठट पारा डीठ धर्म अतठीठ कर्म अन वर्ण अनंत दाता महंत हर बोल मना संत वाय प्रसाद करुणालय है अर काले है कल खंडन है मैं मंडन है जगतेश्वर है परमेश्वर है कल कारण है सर्व उभारण है त्रित के धरण है जग के कर्ण है मन मान्य है जग जानिए है सर्व पर है सर्वकर है सर्वभाषी है सर्वनाशीय है करुणाकर है भीष्मंबर है सर्वेश्वर है जगतेश्वर है ब्रह्मंड से है खल खंड से है परते पर है करुणाकर है जपा जप है दबा तप है आकृत कृत है मृत मृत है अमृत मृत है करुणा कृत है कृता कृत है धरणी तृत है अमतेश्वर है परमेश्वर है आकृत कृत है मृत मृत है अजवा कृत है मृत मृत है नन्नायक है कलकायक है

ਪ੍ਰਜਾ ਤੁਮ ਬਸੈ ਜਸ ਕੇ ਜਸੈ ਭਜਾਉ ਪ੍ਰਜਾ ਛੰਦ ਨਮੋ ਸੂਰ ਸੂਰਜੇ ਨਮੋ ਚੰਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਨ ਸੰਸਾਂਤ ਰੂਪੇ ਸਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰੇਂਦਰੇ ਨਾਦਿ ਭੂਤੇ ਕਲੰਕਾਰ ਰੂਪੇ ਲੰਕਾਰ ਲੰਕੇ ਨਮੋ ਆਸਾਸੇ ਨਮੋ ਬਾਂ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇ ਕਸ਼ੀ ਛੰਦ ਅਜੈ ਲੈ ਬੈ ਬੈ ਬੂ ਜੂ ਨਾਸ ਕਾਸ ਅਗੰਜ ਭੰਜ ਅਲੱਖ ਅਪੱਖ ਅਕਾਲ ਦਿਆਲ ਅਲੇਖ ਭੇਖ ਨਾਮ ਕਾਮ ਅਗਾਹ ਡਨ ਅਗਾਹ ਅਡਾ ਅਨਾਥ ਪ੍ਰਮਾਤੇ ਜੋਨੀ ਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਕਰਮ ਪਰਮ ਗੰਜੇ ਲੇਖੇ ਭਜੰਗ ਬਜਾ ਚੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਕਾਮ ਵਿਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਧਰਮ ਵਿਭੂਤੇ ਸਦਾ ਸਚਿਦਾਨੰਦ ਸ਼ਤਰਨ ਪ੍ਰਣਾਸੀ ਕ੍ਰੀ ਮਲਕੁਨਿੰਦਾ ਸਮਸਤਲ ਨਿਵਾਸੀ ਜਾਏ ਵਿਭੂਤੇ ਗਜਾਏ ਗਨੀਮੇ ਹਰਿਯੰ ਕਰਿਯੰ ਕ੍ਰੀਮ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੋਯਮ ਅਭ ਸੁਵੰ ਸਰਵਦਾ ਸਰਵਯੁਕਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾਇ ਪ੍ਰਸਾਦ ਸੋਈਏ ਸਰਾਵ ਸੁਧ ਸਮੂਹ ਸਿਧਾਨ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਦਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਉਹਨਾਂ ਦੇ ਕਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਤੇ ਕਰਤੀ ਬਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗੋ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਗੂ ਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਪਾਰੀ ਭੁਜਾਨ ਕੇ ਭੂਪ ਭਲੇ ਬਿਧਨਾ ਆਪਦ ਸੀਸ ਨ ਜਾਤ ਵਿਚਾਰੇ ਤੇ ਭੈ ਤੋ ਕਾਂ ਪੈ ਭੂਪ ਤੇ ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਿਰੇ ਸਭ ਦੇ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਜਾਰੇ ਪੂਤ ਭਵਿੱਖ ਭਵਾਨ ਕੇ ਪੁਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਮਨੇ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦੇ ਆਦਮ ਧਾਨ ਸੰਜਮ ਨੇ ਮਨੇਕ ਸਿੱਖ ਹੈ ਵੇਦ ਪੁਰਾਣ ਕ ਦੇਵ ਕਰਾਨ ਜਮੀਨ ਜਵਾਨ ਸਵਾਨ ਕੇ ਵੇਖੈ ਪੌਣਾ ਹਾਰ ਜਤੀ ਜਤ ਹਾਰ ਸਭ ਸੁਭਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪ ਦੇ ਕਰਤੀ ਬਿਨ ਏਕ ਨਲੇਖੇ ਸੁਧ ਸੁਭਾ ਤੁਰੰਤ ਵਾਸ ਸਾਸ ਨਾ ਤੁਰ ਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਵਤ ਪੰਖਾ ਲੈ ਨਾ ਲੇਂਗੇ ਤੋਰ ਹਰੀਨ ਮਰੋੜ ਮਵਾਸਨ ਮਾਤੇ ਮਤੰਗਨ ਮਾਲ ਮਲੇਂਗੇ ਸ੍ਰੀ ਪਤ ਸ੍ਰੀ

ਰਾਜਾ ਬੈਠਾ ਕਉ ਸਿੰਪਿਓ ਸੰਕਰ ਕੈਠਾ ਸ੍ਰੀ ਸਿਰ ਦਿਖਾਏ ਚੰਬਵਾ ਜੁਗਾ ਸਰੂ ਸੁਮੰਬਰ ਚਾ ਮੇਰੀ ਤੁਮ ਕਰੋ ਸਿਖੋ ਹਰ ਸਿੱਖ ਸੰਗਰੋ ਦੁਸ਼ਟੀ ਦੇ ਰੂਤ ਪਾਤਾ ਸਗਲ ਮਲੇਸ਼ ਕਰੋਣ ਘਾਤਾ ਜੇ ਅਸਤ ਸਣੀ ਭਰੇ ਤਿਨਕੇ ਦੁਸ਼ ਦੁਖਤ ਮੈਂ ਮਰੇ ਪੁਰਖ ਜੀਵਨ ਪਰੇ ਤਿਆਰੇ ਤਿਨਕੇ ਤੁਮ ਸੰਗਤ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਤਾਂ ਕਿ ਕਾਲ ਨਿਕਨੇ ਹੈ ਰਕਸ਼ਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦਿਸ਼ ਤਨ ਜਾਇਨ ਹਰਿਓ ਤਾਂ ਕਿ ਦਾਵ ਤਨ ਕਮੋ ਹਰਿਓ ਰੇ ਦਿਸੇ ਦੇ ਕਰਮ ਸਭ ਹੋਈ ਦੁਸ਼ਾਸ ਹੋ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਪਾਸ ਦੇ ਦਾਇਓ ਵਾਰਾ ਜਿਨਾ ਨਾਮ ਤਿਆਰੋ ਕਾ ਦਰ ਦੁਸ਼ ਦੋ ਤੇਰਾ ਕੜਕੇ ਤੁਮੇ ਸਨ ਤਿਆਰੀ ਆ ਬਾਂਹ ਦੇ ਲਿਓ ਵਾਰੀ ਸਾਰੋ ਠੌਰ ਮੋ ਸਾਹਿਜ ਦੁਸ਼ ਦੋਗ ਤੇ ਲਿਓ ਚਾਹੇ ਕਿਰਪਾ ਕਰੀਏ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਕ ਸਕਲ ਦੇ ਇੱਕੋ ਅਰਥਾ ਦੁਸ਼ ਦੋ ਕੀ ਅਨਕੋਸ਼ਾ ਕਰਤਾ ਸ੍ਰੀ ਅਸਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਾ ਦਿਸੇ ਵਿਆਪਤ ਕੋਈ ਇੜਲ ਸੁਨੇ ਗੁੰਗ ਜੋ ਜਾਏ ਸਰਸ ਨਾ ਪਾਵੇ ਸੁਨੇ ਮੂਰਚਿਤ ਲਾਏ ਚਤੁਰਦਾ ਆਵੇ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰ ਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਚੌਪੀ ਹੋ ਕੇ ਚੌਪੀ ਸਮਨ ਸਤਰ ਸਹਿਜਪਣ ਜੈ ਅਰ ਸਹਿਜਪਣ ਤੀਨ ਕੀ ਜੈ ਪਾਦ ਰੋ ਸੁਧੀ ਅਸ਼ਟਮੀ ਰਵਿਵਾਰਾ ਤੀਰ ਤਦਰਗਨ ਸੁਧਾਰਾ ਸਵਈਐ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਕ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਬੇਸਵੇ ਵੋ ਭੀਤ ਕਹਿ ਹਾ ਮੈਂ ਏਕ ਨਾ ਜਾਣਿਓ ਸ੍ਰੀ ਜਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਂ ਵਿਖਾਨਿਓ ਦੋਇ ਰਾਮ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਪਾਏਂਗੇ ਕਿਲਾ ਜਿਸ ਗੋਬਿੰਦ ਦਾਸ ਦੁਆਰ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਬਾਏਂਗੇ ਕਿਲਾ ਜਸ ਗੋਬਿੰਦ ਦਾਸ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਉਹ ਤੰਗਾ ਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕਾ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਨਾ ਲਿਆ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰੇ ਕਰਤਨ ਤੇਰੇ ਸਭ ਜੈਸਤੇ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ ਜੇ ਸਭ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਣ ਸਿੱਧੀਆਂ ਵਡਿਆਈਆਂ ਕਹੇ ਨਾਨ ਸੁਣੋ ਸੰਤੋ ਸਭ ਤੁਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾ ਗਏ ਕਾਰ ਸੁਭਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੁੰਟ ਕੁਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਗੋਆ ਤਿਤ ਘਰ ਆਨੰਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤੁਦ ਬਾਦ ਸਿਮਰਤ ਕੋਏ ਨਾਏ ਕਿਰਪਾ ਕਰਮਨ ਵਾਰੀਆ ਏ ਸੁਨਾਉ ਥਾਉਂ ਲਾਏ ਸ਼ਬਦ ਲਾਗ ਸਵਾਰੀਆ ਕਹੇ ਨਾਨ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਦਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਭਰਮ ਭੁੱਲੇ ਫਿਰੇ ਦਹਿ ਦਿਸਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਮਲ ਜਿੰਨਾ ਭਾਣਾ ਭਾਵੇ ਕਹੇ ਨਾਨ ਜਿਸਦੇ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰਾ ਕਹਾਣੀ ਕਰਾ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨੀਏ ਪਾਈ ਹੈ
ਹੁਕਮ ਮੰਨਿਓ ਗੁਰੂ ਘੇਰਾ ਗਾਵੋ ਸੱਚੀ ਬਾਣੀ ਕਹਿ ਨਾਨ ਸੁਣ ਸੰਤੋ ਕਥਿਓ ਅਕਥ ਖਾਣੀ ਏ ਮਨ ਚੰਚਲਾ ਜਦਰਾਈ ਕਿਨੇ ਨਾ ਪਾਇਆ ਜਦਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜੰਠ ਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਵਿੱਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸਮਾਲੇ ਕੁਟੰਬ ਤੂੰ ਜੇ ਦੇਖਦਾ ਚਲੇ ਨਾ ਤੇਰੇ ਨਾਲੇ ਸਾਥ ਤੇਰੇ ਚਲੇ ਨਾ ਤਿਸ ਨਾਲ ਕਿਉਂ ਸਿੱਧ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇ ਅੰਤ ਪਛੋਤ ਆਈਏ ਸਤਿਗੁਰੂ ਕਾ ਉਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸਮਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਅੰਸਾ ਗੇਲ ਤੇਰਾ ਕਿਆ ਕਿਹਾ ਕਿਆ ਕੁਆ ਖਾਣੇ ਆਖੇ ਤਾਂ ਵੇਖੇ ਸਭ ਤੂੰ ਜਨ ਜਗਤ ਪਾਇਆ ਕਹਿ ਨਾਨ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਸਾਇਆ ਜੀ ਜਨ ਸਤ ਭਾਈ ਵੇਖ ਪਰਸਨ ਆਇਆ ਲਵ ਲੋਭ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲ ਆ ਨਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਵ ਲੋਭ ਅਹੰਕਾਰ ਦਾ ਜਿਸ਼ਨਾ ਬਹੁਤ ਨਾ ਏ ਬੋਲਣਾ ਕੰਨਿਓ ਤਿੱਖੀ ਵਾਲੋ ਨੇ ਕੀ ਏ ਤੇ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਚੁਗੋ ਚੁਗਣ ਵਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਦੇਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜੇ ਨਾਮ ਲਾਏ ਸਿਆਰਾ ਸਦਾ ਤੇ ਆਵੇ ਇਸ ਨੂੰ ਕਦਾ ਸੁਣਾਏ ਆਪਣੀ ਸਿਖਰ ਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜਿਉਂ ਭਾਵੇ ਤੇ ਚਲਾਵੇ ਸੋਇਲਾ ਸ਼ਬਦ ਸੁਹਾਵਾ ਸ਼ਬਦ ਹੋ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿੰਦਰੋਂ ਲਿਖਿਆ ਫਿਰ ਇੱਕ ਹਨੇਰੇ ਕਰੇ ਗੱਲਾਂ ਗੱਲੀ ਕਿਨ ਪਾਇਆ ਕਹੇ ਨਾਨ ਸ਼ਬਦ ਸੋਲਾ ਸਤਿਗੁਰੂ ਸੁਣਾਇਆ ਫਿਰ ਤੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਫਿਰ ਤੋਏ ਗੁਰਮੁਖ ਜਿਨੀ ਧਿਆਇਆ ਗੁਰਮੁਖ ਜਿਨੀ ਧਿਆ ਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਵਿਤ ਸੰਘ ਸਭਾਈਆ ਕਹਿਦੇ ਵੇ ਸੁਣਦੇ ਵੇ ਸੇਵ ਵੇ ਜਿਨੀ ਮਨ ਵਸਾਇਆ ਕਹੇ ਨਾਨ ਸੇਵ ਵੇ ਜਿਨੀ ਗੁਰਮੁਖ ਹਾਰਾ ਧਿਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਵ ਮਲੀਨ ਇੱਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋ ਰਹੋ ਹੋ ਚਿਤਰਾਏ ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜੇ ਸਹਿ ਸਾਹਿਬ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਛਨਾ ਵੱਡਾ ਰੋਗ ਲਗਾ ਮਨ ਮਨੋ ਵਿਸਾਰਿਆ ਵੇਦਾਵੇ ਨਾਮ ਤੁਮ ਸੋ ਸੁਣੇ ਨਾਏ ਫਿਰੇ ਜਿਉ ਬਿਤਾਲਿਆ ਕਹੇ ਨਾਨ ਜਿਨ ਸਤ ਜਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਸ ਮਾਣੀ ਜਨਮ ਰਤਨ ਖਟਿਆ ਭਲੇ ਸੇਵਨ ਜਾ ਰਹੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੰਡ ਸਧਾਰੇ ਪੜਨੇ ਗੋਰਵੇ ਨੇ ਔਰ ਨ ਜਾਣੇ ਕੋਏ ਕਹੇ ਨਾਨਕ ਸੁਣ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖੀਆਂ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿਰ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰ ਬਾਣੀ ਕਹਿ ਨਾਨ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤੁਰਵਜੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਵ ਖਾਣੀ ਹਰ ਨਿਤ ਕਰੇ ਰਸਨਾ ਕਿਹਾ ਕਿਸਨ ਜਾਣੀ ਚਿਤ ਜਿਨ ਘਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਚੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਏ ਵਾ ਸਮਾਉ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨ ਸ਼ਬਦ ਰਤਨ ਹੈ ਹੀਰਾ ਜਿਚੜਾ ਉਹ ਸਬਦ ਆਪ ਵਾਏ ਕਹਿ ਕਰਤਾ ਆਪੇ ਹੁਕਮ ਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ

ਤੱਤੇ ਸਾਰ ਨ ਜਾਣੀ ਗੁਰੂ ਵਜੋਂ ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰੂ ਕਿਰਪਾ ਦੇ ਸੇ ਜਨ ਜਾ ਕੇ ਜਿੰਨਾ ਹਰ ਮਨ ਮੱਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨ ਸੋਦਤ ਪਾਏ ਜਿਸ ਨੂੰ ਅੰਨ ਦੇ ਨਾਲ ਮਿਲਾ ਕੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਨਮੇ ਅੰਮ੍ਰਿਤ ਬਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਬੜਦਾਤਾ ਜੇ ਅਗਨਮੇ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਏ ਨਾ ਸਕੇ ਇਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਉੜਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪ੍ਰਭਾਲ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤੇਰੇ ਵਿੱਚੇ ਮਾਇਆ ਪਾਇਆ ਹਾਰ ਆਪ ਮੂਲਖ ਹੈ ਮੁੱਲਾਂ ਪਾਇਆ ਜਾਏ ਮੁੱਲਾਂ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਹਲਾ ਆਏ ਐਸਾ ਸਤਿਗੁਰ ਜੇ ਮਿਲੇ ਤਿਸੰਪੀਏ ਵਿੱਚੋਂ ਆਪ ਜਾਏ ਜਿਦਾ ਜੀਓ ਤਿਸ ਮਿਲ ਰਹੇ ਹਰ ਸੇ ਮਨਾਇਆ ਯਾਰ ਆਪ ਮੂਲਖ ਹੈ ਭਗਤ ਨਾਗੇ ਨਾਨਕਾ ਜਿਨ ਹਰ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਯਾਰਾ ਨਿਤ ਜਪਿਓ ਜੀਓ ਲਾਹ ਕੱਢਿਓ ਦਿਹਾੜੀਓ ਧੰਨ ਤਿੰਨਾ ਮਿਲਿਆ ਜਿਨਾ ਆਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੋ ਆ ਵਣਜਾਰਾ ਹੇ ਰਸਨਾ ਤੂੰ ਰਸ ਰਾਜ ਰਹੀ ਤੇਰੀ ਪਿਆਸ ਜਾਏ ਪਿਆਸ ਜਾਏ ਹੋਰ ਕਿਤੇ ਚਿਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਦ੍ਰਿਸ਼ਨ ਲਾਗੇ ਆਏ ਹਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਸਭ ਸ੍ਰੀ ਜਾਂ ਹਰ ਵਸੇ ਮਨ ਆਏ ਜਾਂ ਹਰ ਵਸੇ ਮਨ ਆਏ

ਹਰ ਜੋਤ ਰੱਖੀ ਤੁਧ ਵੇਤਾ ਤੁਝ ਜਗ ਮੈਂ ਆਇਆ। ਰਾਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੁਝ ਜਗ ਮੈਂ ਆਇਆ। ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸੀ ਗਰ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਕੀਏ ਸੋਗ ਦੁੱਖ ਨਾ ਵਿਆਪੇ। ਗੁਰ ਚੜਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਆਨੰਦ ਬਾਣੀ ਗੁਰ ਸਭ ਜਾਣੀ ਹਰ ਨਾਮ ਹਰਸ ਭੋਗੋ। ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ। ਜਿਨਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕ ਏ ਸ੍ਰੀ ਪ੍ਰਵਾਨ ਹੋ ਜਿਨ ਸਤਿਗੁਰ ਸੰਚਿਤ ਲਾਇਆ। ਹੇ ਨੇਤਰੋ ਮੇਰੇ ਹਰ ਤੁਮੇ ਜੋ ਤਰੀ ਹਰਮਨ ਉਨ ਦੇਖੋ ਕੋਈ।

ਨਾਨਕ ਘਰ ਪਿਆਰੇ ਜੀ ਉਹ ਗੁਫਾ ਅੰਦਰ ਰੱਖ ਕੇ ਵਾ ਜਾਪਣ ਵਜਾਇਆ ਇਹੋ ਸੱਚਾ ਸੋਹਲਾ ਸੱਚੇ ਘਰ ਗਾਵੋ ਗਾਵੋ ਤਾਂ ਸੋਹਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤੁਤ ਭਾਵੇ ਗੁਰਮੁਖ ਜੀ ਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋਧਨ ਪਾਵੇ ਕਹੇ ਨਾਨਕ ਸੱਚ ਸੋਹਲਾ ਸੱਚੇ ਘਰ ਗਾਵੇ ਆਨੰਦ ਸੁਣੋ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਲਵ ਸੂਰੇ ਦੂਗਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪੁੱਤ ਸਤਿਗੁਰਿਆ ਭਰਪੂਰੇ ਬੇਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀਓ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ

सो कहो टल गुर सेविय अहनस सहज सुभाए। दर्शन परसिय गुरु के

ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਫੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ

ਵਿਕਰ ਸਾਜੀਆ ਤਰ੍ਹਾਂ ਸੰਡਿਟ ਹੋ ਜਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰ ਵਸਾਓ। ਤੂੰ ਜਾਣੋ ਹੀ ਸਭ ਸੇ ਦਿਲ ਐਸੇ ਜਿੰਦ ਕਵਾਓ। ਕਰ ਅਸੰਡਿਟ ਹੋ ਜਾਓ, ਕਰ ਅਸੰਡਿਟ ਹੋ ਜਾਓ।

0: ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਚੈਨ ਸੱਚ ਜੋ ਮਰ ਜਮੇ ਸੋ ਕਚਨ ਕਾਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸਚਨਿਆ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਂ ਲਾਓ ਵੱਡੀ ਵਡਿਆਈ ਬੁੱਝ ਸਭ ਪਾਓ

ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵਾਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਰਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਵਿਭਾਣ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ।

ਟਕਿਆਂ ਕੇ ਮੁੰਦੜੇ, ਲਗ ਟਕਿਆਂ ਕੇ ਹਾਰ। ਜਿਤਨ ਪਈ ਨਾਨਕਾ ਸਤਨ ਹੋਇ ਸਾਰ, ਗਿਆਨ ਨੰਗਨੀ ਢੂੰਡੀਆ ਕਥਨ ਕਰੜਾ ਸਾਰ, ਕਰਮ ਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾ।

0: ਸਤਿਗੁਰ ਪਾਇਆ ਇਹ ਜੀਵਤ ਜਨਮ ਪ੍ਰਮਿਆ ਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਿੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਕਮਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
1: ਧੰਨ ਸੋ ਵੇਲਾ

0: ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾਲ ਨਾਨਕ ਮੁਸੇ ਗਿਆਨ ਨੂੰ ਨਿਖਾਇ ਗਿਆ ਜਮ ਕਾਲ ਮਹਲਾ ਪਹਿਲਾ
1: ਵਾਇਨ ਚੇਲੇ ਨੱਚਣ ਵਰ ਪੈਰ ਹਿਲਾਏ ਫਿਰ ਸਿਰ ਉੱਡ ਡਰਾਵਾ ਝੱਟ ਹੈ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਰਨ ਪੂਰੇ ਤਾਲਾ ਪਛਾਣੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਹਿਣ ਗਾਉਣ ਸੀਤਾ ਰਾਜੇ ਰਾਮ ਨਿਰਭਰ ਨਿਰੰਕਾਰ ਸਚਨਾਮ ਜਾਂ ਕਾਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਮੰਘਾਏ ਪਾ ਕੋਲੂ ਚਰਖਾ ਚੱਕੀ ਚੱਕ ਖਾਲਵਾਰ ਓਲੇ ਬਹੁਤ ਅਨੰਤ ਲਾਟੂ ਮਾਂ ਧਾਣੀਆਂ ਗਾਹ ਪੰਖੀ ਭੌਂਦੀਆਂ ਲੈਣ ਨਾ ਸਾਰ ਸੂਆ ਚੜ ਭਾਈਏ ਜੰਤ ਨਾਨਕ ਭੌਂਦਿਆਂ ਗੰਤਨਾਤ ਬੰਧਨ ਬੰਧ ਭਵਾਏ ਸੋਏ ਪੈ ਕੀਰਤਨ ਚਾ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰ ਹੋਏ ਉੱਡਣਾ ਜਾਈ ਸਦਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਹੋ ਤਿਨਾ ਮਨ

0: ਤਿਸ ਜੁਹਾਰੀ ਸਵਸ ਤਿਸ ਤਿਸ ਦੀ ਬਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹਲਾ ਪਹਿਲਾ
1: ਲੱਖ ਨੇ ਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਤੀਥਾਂ ਸਹਿਜੋ ਬੇਵਾਨ ਲੱਖ ਸੂਰਤ ਸੰਗਰਾਮ ਰਣ ਮਸ਼ਨਾ ਪ੍ਰਾਣ ਲੱਖ ਸੁਤੀ ਲੱਗਿਆ ਤੇ ਹਣ ਪੜੀਆ ਪੜ ਪੁਰਾਣ ਜਿਨ ਕਰਦੇ

ਇਹਨਾਂ ਜਨ ਤੱਕ ਵਸ ਕਿਛ ਨਾਹੀ ਤੁਧ ਵੇਖੀ ਜਗਤ ਪਾਇਆ ਇੱਕ ਨਾ ਨੂੰ ਤੂੰ ਮੇਲੇ ਕੱਪ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬੁਝਾਇਆ ਸਹਿਜੇ ਹੀ ਸਤ ਸਮਾਇਆ

ਮੱਥਾ ਟਿੱਕਾ ਤੇੜ ਧੋਤੀ ਖਾਈ ਅਥਰੀ ਜਗ ਕਸਾਈ ਨੀਲਬਤ ਪੈਰ ਭਗਵਾਨ ਲੈ ਤਾਲੇ ਪੂਜਾ ਪੁਰਾਣਾ ਭਾਖਿਆ ਕੋਈ ਪੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ।

0: ਕੀ ਫਤਿਹ ਗੁਰੂ ਪਿਆਰੇ ਸਾਹਿਬ ਸਿੰਘ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਹੋਰਾਂ ਦਾ ਜਿਹਨਾਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਉਸ ਵੱਡੇ ਕਿਆਂ ਵਡਿਆਈਆਂ ਵਰਣਨ ਕੀਤੀਆਂ ਨੇ ਸਤਿਗੁਰ ਰਹਿਮਤ ਕਰਨ ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ ਇਸੇ ਤਰ੍ਹਾਂ ਆਪਣੀ ਸੇਵਾ ਵਿੱਚ ਲਾਏ ਰੱਖਣ। ਪਹਿਲਾਂ ਸ਼ੁਰੂਆਤ ਦੇ ਵਿੱਚ ਮੈਨੂੰ ਯਾਦ ਨਹੀਂ ਸੀ ਇਹਨਾਂ ਦਾ ਨਾਂ ਕਿਵੇਂ ਦਾ ਜਾਚਕ ਹਾਂ। ਸੋ ਆਓ ਇਹਨਾਂ ਦਾ ਦੁਪਹਿਰ ਦਾ ਸਮਾਂ ਜੋ ਹੈ ਉਹ 1:30 ਵਜੇ ਤੋਂ 2:30 ਵਜੇ ਤੱਕ ਹੈ ਅਤੇ ਇਸੇ ਤਰ੍ਹਾਂ ਹੀ ਸ਼ਾਮਾਂ ਨੂੰ ਹਾਜ਼ਰੀ ਭਰਨਗੇ। ਵੱਧ ਚੜ੍ਹ ਕੇ ਆ ਕੇ ਇਹਨਾਂ ਪਾਸੋਂ ਲਾਹਾ ਲਈਏ, ਗੁਰੂ ਕਾ ਕੀਰਤਨ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਮਹਾਨ ਕਥਾਵਾਚਕ, ਉਹਨਾਂ ਪਾਸੋਂ ਅੰਮ੍ਰਿਤ ਵੇਲੇ ਦਾ ਜੋ ਮਹਾਰਾਜ ਦਾ ਫਰਮਾਨ ਹੈ ਉਸ ਦੀ ਵਿਚਾਰ ਸਰਵਣ ਕਰੀਏ। ਉਪਰੰਤ 9 ਵਜੇ ਠੀਕ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ ਅਤੇ ਇਸੇ ਤਰ੍ਹਾਂ ਅਗਲੇ ਵੀਕੈਂਡ ਜੋ ਅਗਲੇ ਫਰਾਈਡੇ ਸੈਟਰਡੇ ਸੰਡੇ ਹੈ ਆ ਰਿਹਾ ਹੈ, ਉਸ ਦਿਨ ਉਹ ਮਹਾਨ ਭਗਤ ਬਾਬਾ ਫਰੀਦ ਜੀ ਉਹਨਾਂ ਦਾ ਆਗਮ ਦਿਹਾੜਾ ਹੈ ਜੋ ਹਰ ਸਾਲ ਫਰੀਦਕੋਟ ਦੀਆਂ ਸੰਗਤਾਂ ਅਤੇ ਬੇਰੀ ਦੀਆਂ ਸੰਗਤਾਂ ਰਲ ਮਿਲ ਕੇ ਉਹਨਾਂ ਦਾ ਦਿਹਾੜਾ ਮਨਾਉਂਦੇ ਨੇ। ਸੋ ਮੈਂ ਬੇਨਤੀ ਕਰਾਂਗਾ, ਉਹਨਾਂ ਵੱਲੋਂ ਬੇਨਤੀ ਹੈ ਸਾਰੀ ਹੀ ਫਰੀਦਕੋਟ ਦੀਆਂ ਸੰਗਤਾਂ ਵੱਲੋਂ, ਆਪ ਵੱਧ ਚੜ੍ਹ ਕੇ ਆ ਕੇ ਸੇਵਾ ਦੇ ਵਿੱਚ ਹੱਥ ਵਟਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। 4 ਵਜੇ ਤੋਂ ਸਤਿਕਾਰਯੋਗ ਸ਼ਿੰਦਾ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਕੀਰਤਨ, ਸਵਾਗ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ ਹੈ ਬਾਣੀ।

ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਕਿਉਂ ਲੀਜੈ ਗੜ ਬੰਕਾਂ ਭਾਈ ਦੋਵਰ ਕੋਟ ਅਰ ਤੇਵਰ ਖਾਈ ਪਾਂਚ ਪੱਚੀਸ ਮੋਹ ਮਦ ਮਤਸਰ ਆੜੀ ਪਰਮਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੋ ਰਘੁਰਾਇਆ ਕਾਮ ਕਿਵਾਰੀ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬਡ ਦੁੰਦਰ ਤੈ ਮਨ ਮਾ ਵਾਸੀ ਰਾਜਾ ਸਵਾਦ ਸੰਨਾਹ ਕੋਟ ਮਮਤਾ ਕੋ ਕਬੁੱਧ ਕਮਾਨ ਚੜਾਈ ਤ੍ਰਿਸ਼ਨਾ ਤੀ ਰਹੇ ਘਟ ਭੀਤਰ ਇਉਂ ਗਾੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੈ ਪਰ ਜਾਲੀ ਇਕੈ ਚੋਟ ਸਿਝਾਇਆ ਸਤ ਸੰਤੋਖ ਲੈ ਲਰਨੈ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਭਗਵਤ ਭੀਰ ਸ਼ਕਤ ਸਿਮਰਨ ਕੀ

आई तृष्णा अगन प्रभ आप बुझाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸ਼ਿਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਹੀ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਪ ਜੀ ਲਾਹੇ ਪ੍ਰਾਪਤ ਕਰ ਰਹੇ ਸੋ। ਆਦਰਣੀਆ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੱਜ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਅੱਜ ਦੇ ਇਹ ਪਵਿੱਤਰ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਜਨਮਤ ਗੁਰਮਤ ਬ੍ਰਹਮ ਨੂੰ ਪਛਾਣਨ ਵਾਲੇ ਪ੍ਰਤੱਖ ਹਰ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਮਦਮੀ ਬੀੜ ਅਨੁਸਾਰ 683 ਅਤੇ 684 ਅੰਗ ਦੇ ਉੱਤੇ ਇਹ ਸ਼ਬਦ ਸ਼ਿਸ਼ੋਭਤ ਹੈ। ਆਦਰਣੀਆ ਸਾਧ ਸੰਗਤ ਜੀ, ਇਸ ਪਵਿੱਤਰ ਸ਼ਬਦ ਦਾ ਪਹਿਲਾ ਬੰਦ ਹੀ ਰਹਾਉ ਵਾਲਾ ਬੰਦ ਹੈ, ਜਿਹਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੋਇਆ ਕਰਦਾ ਹੈ। ਸਿਰਲੇਖ ਹੈ ਧਨਾਸਰੀ, ਧਨਾਸਰੀ ਰਾਗ ਹੈ। ਤੋ ਮੈਂ ਆਪ ਜੀ ਦੇ ਗਿਆਤ ਲਈ ਅਰਜ਼ ਕਰਦੇ ਹਾਂ ਵੀ ਇੱਕ ਦਿਨ ਇਸੇ ਤਰ੍ਹਾਂ ਮੈਂ ਕਥਾ ਕਰਕੇ ਉੱਠਿਆ, ਸੋਰਠ ਰਾਗ ਦਾ ਸ਼ਬਦ ਸੀ ਅਤੇ ਉਹ ਬਾਹਰ ਮੈਨੂੰ ਇੱਕ ਸਹਿਜਧਾਰੀ ਸੱਜਣ ਮਿਲਿਆ, ਉਹ ਹਿੰਦੀ ਬੋਲਦਾ ਸੀ। ਉਹ ਮੈਨੂੰ ਕਹਿਣ ਲੱਗਾ ਜੀ ਆਪਨੇ ਵਹਾਂ ਬੋਲਾ ਸੋਰਠ ਰਾਗ ਹੈ, ਸੋਰਠ ਤੋਂ ਰਾਗ ਨਹੀਂ ਹੈ, ਵੋ ਤੋਂ ਰਾਗ ਨਹੀਂ ਹੈ। ਹੁਣ ਅਸੀਂ ਕਈ ਵਾਰ ਕਾਲੇ ਪੈ ਜਾਂਦੇ ਹਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੇ ਸਿਧਾਂਤ ਦਾ, ਬਾਈ ਚਾਂਸ ਕੋਈ ਸਿਰ ਨੰਗੇ ਨਾਲ ਆ ਜਾਣਾ, ਲੋਕਾਂ ਵੜਨ ਬੜੇ ਨੇ ਦਿਮਾਗ 'ਤੇ, ਟੈਨਸ਼ਨਾਂ ਬੜੀਆਂ ਨੇ, ਯਾਦ ਹੀ ਨਹੀਂ ਰਹਿੰਦਾ, ਤੋ ਉਹਨੂੰ ਲੈ ਕੇ ਬੜਾ ਵੱਡਾ ਇਸ਼ੂ ਬਣਾ ਲੈਣਗੇ, ਪੂਰਾ ਰੌਲਾ ਪੈ ਜਾਏਗਾ। ਉਹਨੂੰ ਪਿਆਰ ਨਾਲ ਦੱਸੋ, ਉਹਨੂੰ ਨਹੀਂ ਪਤਾ ਬਈ ਸਾਡੇ ਇੱਥੇ ਇੱਦਾਂ ਨਹੀਂ। ਅੱਛਾ, ਉਹ ਜਦੋਂ ਸਿਰ 'ਤੇ ਉਹਨੇ ਹੱਥ ਲਾਇਆ ਤਾਂ ਹੈਰਾਨ ਰਹਿ ਗਿਆ, ਅਸਲ 'ਚ ਉਹਨੂੰ ਯਾਦ ਹੀ ਨਹੀਂ ਰਿਹਾ। ਕਈ ਵਾਰ ਸੁਰਤ ਹੋਰ ਪਾਸੇ ਚੱਲੀ, ਉਹਨੂੰ ਪਿਆਰ ਨਾਲ ਦੱਸ ਦਿਓ ਵੀ ਬੇਟਾ ਵੀਰ ਤੈਨੂੰ ਚੇਤਾ ਨਹੀਂ ਰਿਹਾ, ਜਾਂ ਦੁਬਾਰਾ ਜਾਂ ਸਿਰ ਟਾਕਿਆ। ਹੁਣ ਆਮ ਤੌਰ 'ਤੇ ਉਹ ਪੈ ਜਾਂਦੇ ਨੇ, ਲੈ ਜੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਰਾਗ 'ਤੇ ਤੂੰ ਕਿਵੇਂ ਕਹਿੰਦਾ। ਹੁਣ ਅਸਲ ਵਿੱਚ ਆਪਣੀ ਜਗ੍ਹਾ ਉਹ ਠੀਕ ਸੀ, ਕਿਉਂਕਿ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਰਾਗਾਂ ਦੀ, ਉਹਦੇ ਵਿੱਚ ਮੂਲ ਰਾਗ 6 ਹੀ ਨੇ, ਮੂਲ ਰਾਗ 6 ਹੀ ਨੇ, ਬਾਕੀ ਉਹਨਾਂ ਦੇ ਪਾਠ ਨੇ। ਹੁਣ ਮੈਂ ਬੇਨਤੀ ਕਰਾਂ ਵੀ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਰਾਗ ਧਨਾਸਰੀ, ਇੱਥੇ ਤਾਂ ਇਕੱਲਾ ਧਨਾਸਰੀ ਹੈ, ਕਈਆਂ ਥਾਵਾਂ ਤੇ ਹਜ਼ੂਰ ਨੇ ਬਕਾਇਦਾ ਰਾਗ ਧਨਾਸਰੀ ਇੱਦਾਂ ਲਿਖਿਆ। ਤੋ ਉਹਦਾ ਕਾਰਨ ਕੀ ਹੈ ਵੀ ਸਾਡੇ ਵਾਸਤੇ ਗੁਰੂ ਦੇ ਬਚਨ ਸਿਰਮੋਰ ਨੇ, ਗੁਰੂ ਨੇ ਇਹਨੂੰ ਰਾਗ ਕਹਿ ਦਿੱਤਾ, ਸਾਡੇ ਲਈ ਰਾਗ। ਉਂਝ ਵੀ ਤੁਸੀਂ ਕਹਿੰਦੇ ਹੋ ਖਸ਼ਟ ਰਾਗ ਉਹ ਨਗਾਏ, ਸੰਗ ਰਾਗ ਨੀ 30, ਤੋ ਮੁੱਖ ਰਾਗ ਤੇ 6 ਹੀ ਨੇ, ਖਸ਼ਟ ਮੀਨਜ 6, ਪਰ ਇੱਥੇ ਗੁਰੂ ਸਾਹਿਬਾਨ ਨੇ ਇਹਨਾਂ ਨੂੰ ਰਾਗ ਲਿਖਿਆ, ਇਸ ਵਾਸਤੇ ਅਸੀਂ ਇਹਨਾਂ ਨੂੰ ਰਾਗ ਹੀ ਕਹਿਣਾ, ਰਾਗਨੀ ਨਹੀਂ ਕਹਿਣਾ। ਪਹਿਲੀ ਬੇਨਤੀ। ਦੂਜੀ ਇਹ ਵੀ ਵੇਖੋ, ਮਹੱਲਾ ਪੰਜਵਾਂ ਬਾਅਦ ਵਿੱਚ ਲਿਖਵਾਇਆ, ਘਰ ਬਾਰਵਾਂ ਬਾਅਦ ਵਿੱਚ ਲਿਖਵਾਇਆ, ਪਹਿਲਾਂ ਧਨਾਸਰੀ ਵੀ ਸਿੱਖਾ ਲਾਪਰਵਾਹੀ ਨਹੀਂ ਕਰਨੀ, ਇਹਨੂੰ ਧਨਾਸਰੀ ਵਿੱਚ ਹੀ ਗਾਉਣਾ ਹੈ, ਆਪਣੀ ਮਰਜ਼ੀ ਦੀਆਂ ਮਾਤਰਾ ਰੋਈ ਅਵਰੋਈ ਨਹੀਂ ਲਗਾਉਣੀਆਂ, ਵੱਧ ਘੱਟ ਨਹੀਂ ਕਰਨੀਆਂ, ਇਹਨੂੰ ਧਨਾਸਰੀ ਰਾਗ ਦਾ ਜੋ ਪ੍ਰੋਪਰ ਤਰੀਕਾ ਹੈ ਇਹਨੂੰ ਧਨਾਸਰੀ ਵਿੱਚ ਹੀ ਗਾਣਾ ਹੈ, ਹੋਰ ਕਿਸੇ ਰਾਗਣੀ ਵਿੱਚ, ਰਾਗ ਵਿੱਚ, ਬੰਦਿਸ਼ ਵਿੱਚ, ਕਿਸੇ ਠੁਮਰੀ ਵਿੱਚ, ਕਿਸੇ ਗਜ਼ਲ ਦੇ ਆਧਾਰ ਦੇ ਉੱਤੇ ਉਹ ਬਣਾ ਕੇ ਉਹ ਉੱਦਾਂ ਨਹੀਂ ਗਾਣਾ, ਇਹਨੂੰ ਧਨਾਸਰੀ ਦੀਆਂ ਮਾਤਰਾ ਹੀ ਲਾਉਣੀਆਂ ਨੇ।
यह मैं बेनती करा, यह सतगुरु जी का हुक्म है। सतसंगत जी महला पंजवां, पंजवें पातशाह का शब्द घर बारवां ताल बारवां, जेड़े तबला वजांदे ने सतसंगत जी सिखदे ने सिखांदे ने उन्हां नूं पता है बई ये बारवां ताल की है। एक ओंकार साडा जेड़ा अकाल पुरख है वह एक है, ओंकार एक रस है और सतगुर प्रसाद सतगुरु की कृपा नाल प्राप्त हुंदा है, उंज प्राप्त नहीं हुंदा। दरगाही बोल जिन्ने क शरीर तुसी बैठे हो जां यूट्यूब माध्यम नाल जां किसे होर इलैक्ट्रॉनिक मीडिये दे साधन राही किते दूर बैठे ड्राइव करदे घर बैठे सुन रहे हो, सारयां दे चरणां विच बेनती है भी विचार दा आधार रहाओ वाली पहली पंक्ति विच उहदे थोड़ी सुरत दिया जे अगली विचार समझ विच आवे। बंधना हर बंधना गुण गाव हो गोपाल राए रहाओ, रहाओ रहो ठहरो टिको काली ना करो, इनू चंगी तरह अखां खोल के पढ़ो कन खोल के सुनो क्योंकि एदे विच बहुत कुछ है, एदे विच ही सारा कुछ पाया होया। की पाया होया जी, ध्यान दिया जी, बंधना दे अर्थ ने नमस्कार। हुण सारी संगत आउंदी है जदों दूरों नेड़ेओं गड्डी पार्क कीती आए हाथ पैर धोते बड़ी श्रद्धा नाल जेब विचों भेटा कढ़ी ते हजूर दे चरणा विच रख के असीं की करने आ सत्संग, सब तो पहला वंदना करने आ नमस्कार करने आ। इस नमस्कार विच बरकतां बहुत ने, ये नमस्कार भागां वालियां नूं करन दा मौका मिलदा है। गुरु रामदास महाराज सच्चे पातशाह ते इथों तक कहिंदे ने सो सीस भला पवित्र पावन है मेरी जिंदड़िए जो जाए लगै गुर पैरे राम। ये ठीक है गुरमुखो भी जेड़ा साधन है साडे कोल यूट्यूब दा घर बैठे असी सुनने आ, मैनू भी कई विरले विरले फोन आउंदे ने ज्ञानी जी असी घर बैठे सुनने आ, चंगा करदे हो। कुझां दी मजबूरी है, ध्यान दे आ जी, किसी कोल कोई घरेलू समस्या है, किसी कोल कन्वेंस नहीं, किसी कोल ड्राइविंग लाइसेंस नहीं, किसी का घर रहना जरूरी है, कोई ढिला मठा है, उन्हां वास्ते साधन बड़ा कारगर साबित होया, तुसी घर बैठे आनंद लवो। पर जे कोई मजबूरी नहीं तो फिर जरूर चल के संगत विच आना चाहिए, क्योंकि जो संगत विच बैठ के इहदा फैज हुंदा है। मैनू खिमा कर देना, मैं पहला घर बहन वालियां नूं कवर कर लिया है, वह घर बैठ के नहीं हुंदा। जदों तुसी घर बैठ के सुनदे हो ते तुहाडे कन्न पवित्र हुंदे ने, जदों तुसी इत्थे आउंदे हो ते तुहाडे चार इंद्रे पवित्र हुंदे ने। किहड़े किहड़े चार, ध्यान दे आ जे। सब तो पहला जदों असी चल के आउंदे आ ते साडे पैर पवित्र हुंदे ने, पाम सुहावे जां तौ तेर जुल दे, ओ पैर सोहणे ने शोभनीक ने जेडे तेरे वल चल के आउंदे ने। पार्किंग च गड्डी खड़ी कीती, डोर खोली, बाहर निकले, कदमां दे उत्ते चल के गुरु की संगत विच आ गए। गुर शरणी साध संगती नित चल चल जांदे, गुरु दी शरण विच गुरु दी संगत विच जेड़े कदम चल के आउंदे ने वो कदम शोभनीक ने। तो पाम सुहावे जां तौ तेर जुल दे, शीस सुहावा चरणी, फिर आके असी अपना मथा टेकने आ, सिर झुकाने आ, ते उस वेले शीस पवित्र हो जांदा है, शीस पावन हो जांदा है। मुख सुहावा जां तौ जस गावे, कीर्तन दे नाल नाल कई वार असी भी गुनगुनान लग जाने आ, उदों साडा मुख पवित्र हो जांदा है। जियो पिया तौ शरणी, सो शीस भला पवित्र पावन है मेरी जिंदुड़िए
जो जाए लगे गुर पैरे राम, बंदना हार बंदना गुण गावो गोपाल राय। नमस्कार करनी है, इहदे बहुत लाभ ने। फिजिकली शरीरक तौर ते गुरु चरणा विच आ के झुकना बहुत चंगी गल है। कल मैं एहो पुन गुण गोबिंद गाए, एक ते ए ते एक कर साधु अंजुली पुन वड्डा है, कर डंडौत पुन वड्डा है। साधु गुरु नू तू दोवें हथ जोड़ के मथा टेक, डंडे वांगू लम्मा पै के मथा टेक, ये बड़ा शलाघा योग उदम है। हुण इहने ते कोड कर दिता भी सानू मथा टेकना चाहीदा। हुण मथा टेकना किवें चाहीदा है, इहदे विच भी फर्क है। जदों असीं तन करके झुक जाइए ना गुरमुखो, उहदे नाल फिर एहतियात इह हुंदी है भी मन करके भी झुक जाइए। कई बार इस तरह हुंदा है भी तन झुकदा है, मन कहिंदा भी मैं मर्जी करांगा, जो गुरु कहिंदा मैं वह नहीं करांगा। गुरु नूं झुकदा है, नमस्कार करदा है, खिमा करना सलाम करदा है, पर गल नहीं मानदा, अगों जवाब भी देंदा है। हजूर कहिंदे ने सलाम जवाब दोवें करै, झुकदा है, गल नहीं मानदा। मत्था टेकना है, भले लोग ने जेडे गुरु नू मत्था टेकदे ने, पर गुरमुखो सलाम करन तो बाद जवाब नहीं देना, हुक्म अदूली नहीं करनी। रजा विच राजी रह के शुक्र शुकराना करना है। ते जे ऐसा नहीं कीता, हजूर कहिंदे ने मुंडो हो कुथा जाए, ए मूलों ही खुंज गया। इन्हें वखावे मात्र नमस्कार कीती, पर असल मत्था टेकना सी कि अज आ जेड़ा मेरा सिर है, इहदे विच जेड़ा दिमाग है, इहदे विच जेड़ी अकल है, इहदे विच जेड़ी चतुराई है, वह मैं डेग दिती है तेरे चरणा विच। हुण जो गुर कहे सोई पल मानो, हर हर कथा निराली, गुरसिख मीत चलो गुर चाली। ध्यान दिया जे, सलाम जवाब दोवें करै, मुंडो कुथा जाए, नानक दोवें कूड़ियां थाए ना काई पाए। हुण अंतरात्मे मत्था टेकना की सी, उस दे हुकम नूं मन लेना, उस दी रजा नूं मन लेना। कुछ इतिहासकारां ने लिखिया भी जदों गुरु अर्जन साहब सचे पातशाह शहीद होने लई लाहौर गए ना, हुक्म दी गल चल रही है, मत्था किवें टेकना है, बहरूनी तौर ते सिर चुकाना है, अंदरूनी तौर ते रजा विच राजी रहना है, हुक्म मनना है, ये मत्था टेकना है, नहीं तो फिर सलाम जवाब दोवें करै। कुछ इतिहासकारां मुताबक औरंगजेब नाल पहला जांदियां सार महाराज का संवाद होया, उन्हें हजूर का मन टटोलन की कोशिश की भी इन्हों का मनोबल किस तरह का है। मनोबल नू तोलन लई कहन लगे, सुनो पीर पुन हजरत ते बूझन कीन, हिंदू तुरक बहु बाद बधाए, निज निज को माने हम दीर्घ कह, पिश्त एक दोजक जाए, दोनों मैं को साहिब जाने, किस पर करना करे खुदाए, उत्तर देव पीर तुम दीरक, जिस ते मम खातर हो जाए, सुन हजरत ते सतगुर अर्जन, कहें जवाब को शब्द बनाए, कोई बोले राम राम कोई खुदाए, कोई सेवै गुसैया कोई अल्लाहे, कारण कर्म करीम कृपा तार रहीम, कोई नावे तीरथ कोई हज जाए, कोई करे पूजा कोई सिर निवाए, कोई पढ़े वेद कोई कतेब, कोई ओढ़े नील कोई सफेद, कोई कहे तुर्क कोई कहे हिंदू, को बांछे पिश्त को सुरगिंदु, कहो नानक जिन हुक्म पछाता, प्रभ साहिब का तिन पेत जाता। हजरत ने बूझन कीन, हजरत
ਧਾਰਮਿਕ ਆਗੂਆਂ ਅੱਗੇ ਵੀ ਲੱਗ ਜਾਂਦਾ ਹੈ, ਰਾਜਨੀਤਿਕ ਆਗੂਆਂ ਅੱਗੇ ਵੀ ਲੱਗ ਜਾਂਦਾ ਹੈ, ਸਮਾਜਿਕ ਆਗੂਆਂ ਅੱਗੇ ਵੀ ਲੱਗ ਜਾਂਦਾ ਹੈ। ਇਹ ਮੈਂ ਬੇਨਤੀ ਕਰਾਂ। ਹਜ਼ਰਤ ਸ਼ਬਦ ਉੱਥੇ ਇਸਲਾਮ ਵਿੱਚ ਜਿਹੜਾ ਉਹਨਾਂ ਦੀ ਲੈਂਗੁਏਜ ਹੈ ਫਾਰਸੀ ਅਰਬੀ, ਉਹ ਬਜ਼ੁਰਗੀ ਵਾਸਤੇ ਹੈ, ਬਜ਼ੁਰਗੀ ਉਮਰ ਕਰਕੇ ਨਹੀਂ, ਮਰਾਤਬੇ ਕਰਕੇ। ਕੋਈ ਬਜ਼ੁਰਗ ਹੈ, ਵੱਡੇ ਮਰਾਤਬੇ 'ਤੇ ਬੈਠਾ ਹੈ, ਭਾਵੇਂ ਉਹ ਪੋਲੀਟਿਕਸ ਵਿੱਚ ਹੈ, ਭਾਵੇਂ ਧਰਮ 'ਚ, ਉਹਨੂੰ ਹਜ਼ਰਤ ਉਹ ਕਹਿ ਦਿੰਦੇ ਨੇ। ਹਜ਼ਰਤ ਨੇ ਬੂਝਣ ਕੀਨ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਕਿ ਹਿੰਦੂ ਤੁਰਕ ਬਹੁ ਬਾਦ ਵਧਾਏ। ਮਹਾਰਾਜ, ਹਿੰਦੂ ਅਤੇ ਤੁਰਕ ਆਪਸ ਵਿੱਚ ਬੜਾ ਵਾਦ ਵਿਵਾਦ ਕਰਦੇ ਨੇ। ਨਿਜ ਨਿਜ ਕੋ ਮਾਨੇ ਹਮ ਦੀਰਗ ਕਹਿ ਪਿਸ਼ਤ ਇੱਕ ਦੋਜਕ ਜਾਏ। ਉਹ ਕਹਿੰਦੇ ਨੇ ਵੀ ਸਾਨੂੰ ਮਰਨੋ ਉਪਰੰਤ ਬਹਿਸ਼ਤ ਮਿਲੇਗੀ ਅਤੇ ਤੁਸੀਂ ਹਿੰਦੂਓ ਦੋਜਕ ਦੀ ਅੱਗ ਵਿੱਚ ਸੜੋਗੇ। ਦੋਨੋਂ ਮੈਂ ਕੋ ਸਾਹਿਬ ਜਾਣੇ ਕਿਸ ਪਰ ਕਰਨਾ ਕਰੇ ਖਦਾਏ। ਇਹਨਾਂ ਵਿੱਚੋਂ ਖੁਦਾ ਦੀ ਦ੍ਰਿਸ਼ਟੀ ਵਿੱਚ ਕੌਣ ਪ੍ਰਵਾਨ ਚੜ੍ਹੇਗਾ? ਮਨ ਨੂੰ ਮਨੋਬਲ ਨੂੰ ਟਟੋਲ ਰਿਹਾ ਸੀ। ਉਹਦਾ ਮਤਲਬ ਸੀ ਵੀ ਜੇ ਮਹਾਰਾਜ ਨੇ ਕਿਹਾ ਵੀ ਮੁਸਲਮਾਨ ਪ੍ਰਵਾਨ ਚੜ੍ਹਨਗੇ ਤੇ ਮੇਰੀ ਚੇਂਪ ਮੰਨ ਗਏ ਨੇ, ਡਰ ਗਏ ਨੇ, ਚਲੋ ਥੋੜੀ ਜਿਹੀ ਨਰਮਾਈ ਵਰਤ ਦਿੰਦੇ ਹਾਂ ਫਤਵਾ ਲਾਉਣ ਵਿੱਚ। ਇਹ ਉਹਦਾ ਟਟੋਲਣ ਦਾ ਤਰੀਕਾ ਸੀ ਕਿ ਮਹਾਰਾਜ ਦਾ ਮਨੋਬਲ ਕਿਸ ਤਰ੍ਹਾਂ ਦਾ। ਕਹਿਣ ਲੱਗਾ ਕਿਸ ਪਰ ਕਰਨਾ ਕਰੇ ਖੁਦਾਏ, ਉੱਤਰ ਦਿਓ ਪੀਰ ਤੁਮ ਦੀਰਗ ਜਿਸ ਤੇ ਮਮ ਖਾਤਰ ਹੋ ਜਾਏ। ਤੁਸੀਂ ਬੜੇ ਵੱਡੇ ਧਾਰਮਿਕ ਆਗੂ ਹੋ, ਐਸਾ ਜਵਾਬ ਦਿਓ ਵੀ ਮੇਰੀ ਤਸੱਲੀ ਹੋ ਜਾਏ। ਸੁਣ ਹਜ਼ਰਤ ਤੇ ਸਤਿਗੁਰ ਅਰਜਨ।

ਵਾਰੀ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਸਾਲਾਹੀ ਸਾਲਾ ਸਲਾਉਣ ਯੋਗ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀ। ਸਿਫਤ ਸਲਾਹ ਕਰਨ ਵਾਲਾ ਉਸ ਦੀ ਮੁਕੰਮਲ ਵਡਿਆਈ ਬਿਆਨ ਨਹੀਂ ਕਰ ਸਕਦਾ, ਪਰ ਜਿਵੇਂ ਨਦੀਆਂ ਦੇ ਵਹਿਣ ਵਗਦੇ ਵਗਦੇ ਵਗਦੇ ਵਗਦੇ ਸਾਗਰ ਵਿੱਚ ਡਿੱਗ ਕੇ ਸਾਗਰ ਦੇ ਵਿੱਚ ਅਭੇਦ ਹੋ ਜਾਂਦੇ ਨੇ, ਸਾਗਰ ਹੀ ਬਣ ਜਾਂਦੇ ਨੇ, ਪਰ ਕੋਈ ਨਦੀ ਬਾਹਰ ਨਿਕਲ ਕੇ ਇਹ ਨਹੀਂ ਦੱਸਦੀ ਮਿੱਠਾ ਹੈ ਕਿ ਖਾਰਾ ਹੈ, ਕਿੰਨਾ ਡੂੰਘਾ ਹੈ, ਕਿੰਨਾ ਲੰਮਾ ਹੈ, ਕਿੰਨਾ ਚੌੜਾ ਹੈ, ਸਾਗਰ ਹੋ ਜਾਂਦੀ। ਇਸੇ ਤਰ੍ਹਾਂ ਸਿਫਤ ਕਰਨ ਵਾਲਾ ਕਰਦਾ ਕਰਦਾ ਉਹਦੇ ਵਿੱਚ ਸਮਾ ਕੇ ਉਹਦਾ ਰੂਪ ਹੋ ਜਾਂਦਾ ਹੈ, ਪਰ ਉਹਦਾ ਅੰਤ ਨਹੀਂ ਪਾ ਸਕਦਾ। ਸਮੁੰਦ ਸ਼ਾਹ ਸੁਲਤਾਨ, ਇੱਕ ਪਾਸੇ ਨਾਮ ਤੋਂ ਹੀਣਾ ਬੜਾ ਵੱਡਾ ਸ਼ਾਹ ਹੈ, ਬੜਾ ਧਨਾੜ ਹੈ, ਬੜੀ ਉਹਦੇ ਕੋਲ ਮਾਇਆ, ਕਿੰਨੀ ਕੁ ਮਾਇਆ ਹੈ ਜੀ। ਸਮੁੰਦ ਸ਼ਾਹ ਸਮੁੰਦਰਾਂ ਜਿੱਡੇ ਡੂੰਘੇ ਖਤਾਨ ਉਹਨੇ ਭਰੇ ਹੋਏ ਨੇ। ਸਮੁੰਦ ਸ਼ਾਹ ਸੁਲਤਾਨ ਤੇ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਦੂਜੇ ਪਾਸੇ ਬਿਲਕੁਲ ਕੀੜੇ ਮਕੌੜੇ ਵਰਗਾ, ਕਹਿੰਦੇ ਇਹਨੂੰ ਤੇ ਦਲ ਕੇ ਗੱਡੀ ਥੱਲੇ ਮਾਰ ਦਿਆਂਗੇ, ਇਹਦੀ ਐਫ ਆਈ ਆਰ ਵੀ ਨਹੀਂ ਕਿਸੇ ਨੇ ਲਾਂਚ ਕਰਨੀ, ਮੇਰੀ ਇੰਨੀ ਪਹੁੰਚ, ਇਹਨਾਂ ਨੂੰ ਤਾਂ ਮੈਂ ਕੀੜੇ ਮਕੌੜੇ ਸਮਝਣਾ ਵਾ। ਇਸ ਤਰ੍ਹਾਂ ਦਾ ਨਿਮਾਣਾ ਜਿਹਾ ਬੰਦਾ ਉਹ ਜਪਦਾ ਹੋਵੇ ਤੇ ਕੀੜੀ ਤੁਲ ਨਾ ਹੋਵਣੀ ਬਸ਼ਰਤੇ ਕਿ ਜੇ ਤਿਸ ਮਨੋ ਨਾ ਵਿਸਰੈ, ਉਹਦੀ ਸੁਰਤ ਵਿੱਚੋਂ ਅਕਾਲ ਪੁਰਖ ਨਾ ਭੁੱਲਦਾ ਹੋਵੇ, ਤੇ ਉਹ ਸਮੁੰਦ ਸ਼ਾਹ ਸੁਲਤਾਨ ਨਾਲੋਂ ਵੀ ਉੱਤਮ ਹੈ, ਬਹੁਤ ਵੱਡਾ ਹੈ, ਉਹ ਅਭੇਦ ਹੋ ਜਾਂਦਾ ਜਪਦਾ ਜਪਦਾ ਅਕਾਲ ਪੁਰਖ ਵਾਹਿਗੁਰੂ ਵਿੱਚ। ਸੋ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ, ਵੱਡੇ ਭਾਗ ਭੇਟੇ ਗੁਰਦੇਵਾ, ਵੱਡਿਆਂ ਭਾਗਾਂ ਨਾਲ ਪੂਰੇ ਗੁਰੂ ਦਾ ਮਿਲਾਪ ਹੁੰਦਾ ਸਾਧ ਸੰਗਤ ਜੀ, ਇਹ ਕੋਈ ਛੋਟੀ ਗੱਲ ਨਹੀਂ ਹੈ। ਜਦੋਂ ਅਕਾਲ ਪੁਰਖ ਦੀ ਸਭ ਤੋਂ ਵੱਡੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਫਿਰ ਗੁਰੂ ਪ੍ਰਾਪਤ ਹੁੰਦਾ ਹੈ। ਨਦਰ ਕਰੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ, ਐ ਲੋਕੋ ਸਾਰੇ ਧਿਆਨ ਨਾਲ ਸੁਣੋ, ਸਤਿਗੁਰੂ ਵਰਗਾ ਕੋਈ ਦਾਤਾ ਨਹੀਂ, ਕਿਉਂਕਿ ਹੋਰ ਦਾਤਾਂ ਤੇ ਹੋਰ ਦਿਓ ਵੀ ਮਿਲ ਜਾਂਦੀਆਂ ਨੇ, ਪਰ ਦਾਨਾ ਸਿਰ ਦਾਨ ਨਾਮ ਦਾਨ ਕੇਵਲ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਇਸ ਲਈ ਸਤਿਗੁਰ ਜੇਵੜ ਦਾਤਾ ਕੋ ਨਹੀਂ, ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਵੱਡਾ ਭਾਗ ਭੇਟੇ ਗੁਰਦੇਵਾ, ਤੇ ਜਿਨ੍ਹਾਂ ਨੂੰ ਮਿਲ ਪੈਂਦਾ ਹੈ, ਫਿਰ ਕੋਟ ਪਰਾਧ ਮਿਟੇ ਹਰ ਸੇਵਾ, ਗੁਰੂ ਦੇ ਰਾਹੀਂ ਫਿਰ ਉਹ ਜੀਵ ਹਰੀ ਦੀ ਸੇਵਾ ਭਗਤੀ ਕਰਕੇ ਉਹਦੇ ਕਰੋੜਾਂ ਪਾਪ ਮਿਟ ਜਾਂਦੇ ਨੇ। ਹਰੀ ਦੀ ਸੇਵਾ ਕੀ ਹੈ? ਗੁਰਮੁਖੋ ਦੇ ਦੋ ਸਰੂਪ ਨੇ, ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ। ਸਰਗੁਣ ਦੀ ਸੇਵਾ ਕਰਨੀ ਹੈ, ਨਿਰਗੁਣ ਦਾ ਸਿਮਰਨ ਕਰਨਾ ਹੈ। ਆ ਜਿਤਨੀ ਵੀ ਸੰਗਤ, ਲੋਕਾਈ, ਮਨੁੱਖਤਾ, ਜੋ ਵੀ ਸ੍ਰਿਸ਼ਟੀ ਦੇ ਜੀਵ ਨੇ, ਇਹ ਸਾਰੇ ਅਕਾਲ ਪੁਰਖ ਦਾ ਸਰਗੁਣ ਸਰੂਪ ਨੇ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਪਰ ਗੁਰਸਾਖੀ ਜੋਤ ਪ੍ਰਗਟ ਹੋਏ। ਗੁਰਸਾਖੀ ਜਦੋਂ ਗੁਰੂ ਕਿਰਪਾ ਕਰਦਾ ਸਾਖੀ ਹੁੰਦਾ ਹੈ, ਜੋਤ ਪ੍ਰਗਟ ਹੁੰਦੀ ਹੈ, ਤੇ ਫਿਰ ਜਿੰਨੀਆਂ ਅੱਖਾਂ ਨੇ, ਮਨੁੱਖ ਕਹਿੰਦਾ ਪਰਮਾਤਮਾ ਦੀਆਂ ਅੱਖਾਂ ਨੇ, ਜਿੰਨੇ ਨੱਕ ਨੇ ਪਰਮਾਤਮਾ ਦੇ ਨੱਕ ਨੇ, ਸਰਗੁਣ ਸਰੂਪ ਵਿੱਚ ਇਹ ਸਾਰੇ ਉਸੇ ਦਾ ਰੂਪ ਨੇ। ਨਿਰਗੁਣ ਰੂਪ ਵਿੱਚ ਨਾ ਉਹਦੀ ਕੋਈ ਅੱਖ ਹੈ, ਨਾ ਉਹਦਾ ਕੋਈ ਪੈਰ ਹੈ, ਨਾ ਉਹਦਾ ਕੋਈ ਨੱਕ ਹੈ, ਪਰ ਰੂਪ ਦੋਵੇਂ ਉਹਦੇ ਨੇ, ਕਿਉਂਕਿ ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਹਰੀ ਦੀ ਸੇਵਾ ਕੀ ਹੈ? ਹਰੀ ਦਾ ਸਿਮਰਨ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਦੂਜੀ ਸੇਵਾ ਕੀ ਹੈ?
ਭੈਰੋ ਭੂਤ ਸੀਤਲਾ ਧਾਵੈ ਖਰ ਬਾਂ ਨੂੰ ਛਾਰ ਉਡਾਵੈ ਹਉ ਤੋ ਏਕ ਰਮਈਆ ਲੈ ਹੋ ਆਨ ਦੇ ਬਦਲਾਵਨ ਦੇ ਹੋ ਸ਼ਿਵ ਸ਼ਿਵ ਕਰਤੇ ਜੋ ਨਰ ਦਿਆਵੈ ਬਰਦ ਚੜੈ ਡੋਰੂ ਡਮਕਾਵੈ ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਉਤਰੈ ਤੂੰ ਕਹੀ ਅਤੀ ਆਦ ਭੁਆਨੀ ਮੁਕਤ ਕੀ ਬਰੀਆ ਕਾਂ ਚਪਾਨੀ ਆਦ ਨਾਮੇ ਬੀਟਲ ਦੇਖਿਆ ਮੂਰਖ ਕੋ ਸਮਝਾਓ ਰੇ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਤੀ ਲੇਕਰ ਠੇਂਗਾ ਟੰਗਰੀ ਤੋਰੀ ਲੰਗਤ ਲੰਗਤ ਜਦ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਤਾ ਰਾਵਣ ਸੇਤੀ ਸਰਬਰੋਈ ਕਰ ਕੀ ਜੋ ਉਗਵਾਈ ਥੀ ਪਾਂਡੇ ਤੁਮਰਾ ਮਾਂ ਦਿਓ ਸੋਪੀ ਆਵਤ ਦੇਖਿਆ ਤਾ ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਫਿਰ ਕਹਿੰਦੇ ਨੇ ਹਿੰਦੂ ਅੰਨਾ ਤੁਰਕੂ ਕਾਣਾ ਦੂਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਵਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਰਾ ਨਾ ਮਸੀਤ ਹਰ ਕੀ ਤੁਮ ਸੇਵਾ ਕਰੋ ਸਿੱਖ ਨੇ ਵਾਹਿਗੁਰੂ ਦਾ ਸਰਗੁਣ ਸਰੂਪ ਸਮਝ ਕੇ ਸਾਰੀ ਲੋਕਾਈ ਦੀ ਸੇਵਾ ਕਰਨੀ ਹੈ ਨਿਰਗੁਣ ਸਰੂਪ ਦਾ ਸਿਮਰਨ ਕਰਨਾ ਫਿਰ ਕੀ ਹੋਵੇਗਾ ਹਰ ਸੇਵਾ ਹਰ ਸੇਵਾ ਕਰਦਿਆਂ ਸਾਰੇ ਕਿਲ ਵਿਖ ਦੂਰ ਹੋ ਜਾਣਗੇ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਜਿਹੜਾ ਜਿਹੜੀ ਜੀਵ ਆਤਮਾ ਆਪਣੇ ਮਨ ਨੂੰ ਵਾਹਿਗੁਰੂ ਦੇ ਸੋਹਣੇ ਪਿਆਰ ਦੇ ਰੰਗ ਵਿੱਚ ਰੰਗ ਲੈਂਦੀ ਏ ਉਹ ਰੰਗਿਆ ਰਹਿੰਦਾ ਪਿਆਰ ਵਿੱਚ ਫਿਰ ਉਹਨੂੰ ਚਿੰਤਾ ਰੂਪੀ ਅੱਗ ਵਿੱਚ ਨਹੀਂ ਸੜਨਾ ਪੈਂਦਾ ਇਹ ਬੜੀ ਵੱਡੀ ਅੱਗ ਹੈ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਸ਼ਾਵਣ ਲੇਫ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਚਿੰਤਾ ਹੌਲੀ ਹੌਲੀ ਮਨੁੱਖ ਨੂੰ ਝੁਲਸਦੀ ਏ ਸੋ ਉਹ ਚਿੰਤਾ ਜਿਹੜੀ ਏ ਨਹੀਂ ਵਿਆਪਦੀ ਜਦੋਂ ਕੋਈ ਵਾਹਿਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਇਹ ਜਿਹੜਾ ਭਵ ਸਾਗਰ ਹੈ ਤ੍ਰਿਸ਼ਨਾ ਦਾ ਸਾਗਰ ਹੈ ਇਹ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਾਰ ਕੀਤਾ ਜਾ ਸਕਦਾ ਹੈ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਵੈ ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਵੈ ਇਸ ਨੂੰ ਪਾਰ ਕਰਨ ਦਾ ਇਹ ਹੀ ਤਰੀਕਾ ਹੈ ਸਤਿਗੁਰ ਬੋਹਿਤ ਹਰ ਨਾਵ ਹੈ ਕਿਤ ਬਿਧ ਚੜਿਆ ਜਾਏ ਸਤਿਗੁਰ ਕੈ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਆ ਹੁਣੇ ਤੁਸੀਂ ਜਦੋਂ ਭਾਈ ਸਾਹਿਬ ਨੇ ਅਰਦਾਸ ਵਿੱਚ ਸਾਡੀ ਅਗਵਾਈ ਕਰਨੀ ਹੈ ਤੇ ਇੱਕ ਬੋਲ ਪੜਨਾ ਵਾਹਿਗੁਰੂ ਨਾਮ ਜਹਾਜ਼ ਹੈ ਚੜੈ ਸੋ ਉਤਰੈ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਨਿਰਭਉ ਪਰਮਾਤਮਾ ਦਾ ਨਾਮ ਪਿਆਰ ਨਾਲ ਜਪਣ ਕਰਕੇ ਇਹ ਸਾਗਰ ਤਰਿਆ ਜਾਂਦਾ ਪਾਰ ਧਨ ਦੋਖ ਬੜਾ ਸੋਹਣਾ ਬਚਨ ਹੈ ਮਨੁੱਖ ਨੂੰ ਇਸ ਗੱਲ ਦਾ ਦੁੱਖ ਨਹੀਂ ਹੁੰਦਾ ਵੀ ਮੈਨੂੰ ਧਨ ਥੋੜਾ ਕਿਉਂ ਬਣ ਰਿਹਾ ਖਿਮਾ ਕਰਨਾ ਇਸ ਗੱਲ ਦੀ ਬਹੁਤ ਤਕਲੀਫ ਹੁੰਦੀ ਵੀ ਦੂਜਿਆਂ ਨੂੰ ਜ਼ਿਆਦਾ ਕਿਉਂ ਬਣ ਰਿਹਾ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਮਨੁੱਖ ਆਪਣੇ ਦੁੱਖਾਂ ਤੋਂ ਓਨਾ ਵਿਚਲਿਤ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਤੋਂ ਇਹ ਦੁਖੀ ਹੈ ਤੇ ਬਾਪੂ ਕਹਿੰਦਾ ਹੈ ਵੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜੇ ਕੋਈ ਉਸ ਦੀ ਰੀਸ ਕਰੇ ਸੋ ਮੂੜ ਅਜਾਨੀ ਭਾਈ ਇਹਦੇ ਚ ਤੂੰ ਕੀ ਕਰ ਲਏਗਾ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਇਸ ਵਾਸਤੇ ਹਜ਼ੂਰ ਫਰਮਾਨ ਕਰ ਰਹੇ ਨੇ ਕਿਛ ਪਾਪ ਨਾ ਫੇੜੇ ਜਮ ਜੰਦਾਰ ਜਿਹੜਾ ਜਮ ਜੰਦਾਰ ਹੈ ਉਹਦੇ ਨੇੜੇ ਨਹੀਂ ਆਉਂਦਾ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੇ ਨੇੜੇ ਜਮ ਜੰਦਾਰ ਨਾ ਆਵੇ ਨੇੜੇ

ਹਰ ਜਗਦੀ ਭੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੁਆਨਾ ਦੀ ਸੰਪੂਰਨਤਾ ਹੈ। ਆਓ ਹੁਣ ਜੋ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੇ ਨਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਸਮਾਪਤੀ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਰਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਇਆ ਮੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ

ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ। ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨੀ ਵਾ ਮਤ ਉੱਚੀ, ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਨਾਰ। ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ,

ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਵਖਾਨਾ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਪਰਸੋਂ ਰੋਜ ਤੋਂ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰਾਂ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸਮੂਹ ਪਰਿਵਾਰ ਵੱਲੋਂ ਆਪਣੇ ਬੱਚੇ ਕਰਨਦੀਪ ਸਿੰਘ ਦੀ ਤੰਦਰੁਸਤੀ ਵਾਸਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ ਕਰਨਦੀਪ ਸਿੰਘ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਮੂਹ ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਆਪਣੇ ਦਰਕਰ ਦੀਆਂ ਸੇਵਾਵਾਂ ਦੇ ਨਾਲ ਨਿਵਾਜਣਾ ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਜਸਪਾਲ ਸਿੰਘ ਭਾਈ ਦਲਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਜੀ ਉਹਨਾਂ ਦੀ ਯਾਦ ਵਿੱਚ ਕਰਵਾਈ ਹੈ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਉਹਨਾਂ ਵੱਲੋਂ ਮਨਾਈ ਹੋਈ ਮਾਤਾ ਜੀ ਦੀ ਯਾਦ ਨੂੰ ਸੱਚੇ ਪਾਤਸ਼ਾਹ ਜੀ ਸਫਲੀ ਕਰਨਾ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਇਸੇ ਤਰ੍ਹਾਂ ਆਪਣੇ ਦਰ ਕਰਦੀਆਂ ਸੇਵਾਵਾਂ ਲੈਂਦੇ ਰਹਿਣਾ ਪਾਤਸ਼ਾਹ ਜੀ ਉਹ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀਆਂ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪੜਦੇ ਕੱਜਨੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਅਨੰਦ ਸਾਹਿਬ ਜੀ ਕੀ ਅਰਦਾਸ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੇ ਦਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ

0: ਵਾਹਿਗੁਰੂ ਜੀ ਕੀ
1: ਗੁਰੂ ਭੈ ਸਾਧ ਸੰਗਤ ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠ ਦੇ ਭੋਗ ਪਏ ਕੁਟਾਨ ਕੁੜ ਧੰਨਵਾਦ ਹੈ ਸਤਿਗੁਰਾਂ ਦਾ ਜਿਨ੍ਹਾਂ ਨੇ ਰਹਿਮਤ ਕਰਕੇ ਆਪਣੀ ਸੇਵਾ ਲਈ ਦੋਹਾਂ ਹੀ ਪਰਿਵਾਰਾਂ ਦਾ ਤਿਲ ਤੋਂ ਧੰਨਵਾਦੀ ਹਾਂ। ਬੇਨਤੀ ਕਰਾਂਗਾ ਦੋਹਾਂ ਹੀ ਪਰਿਵਾਰਾਂ ਨੂੰ ਆਪੋ ਆਪਣਾ ਸਿਰ ਪਾਉ ਲਵਾ ਕੇ ਜੀ। ਬੇਟਾ ਕਰਨਦੀਪ ਸਿੰਘ ਜੀ, ਭਾਈ ਜਸਪਾਲ ਸਿੰਘ ਜੀ,

ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪਈ ਅਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਸ਼ਾਹ ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕਿਰਪਤ ਪਾਰਾ ਹਮਰੇ ਦੁਸਵੇ ਤੁਮ ਘਾਵੋ ਆਫਾ ਦੇ ਮੋਹ ਬਚਾਵੋ ਸੁਖੀ ਸੇ ਮੋਰੋ ਪਰਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਧੁਰਪਨ ਕੀਰੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੁੰ ਸੋ ਤੁਮ ਤੇ ਪਾਉਂ ਸੇਵ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਮਾਰੇ ਮਾਰੀਐ ਆਫਾ ਦੇ ਮਜੇ ਉਰੀਐ ਮਨ ਕਾਲ ਕਾ ਤ੍ਰਾਸ ਨੂੰ ਉਰੀਐ ਹੂੰ ਜੋ ਸਦਾ ਹਮਾਰੇ ਪੱਛਾ ਸਰੀਐ ਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣਾ ਹਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਮਣ ਕੇ ਅੰਤਾ ਤੁਮੋ ਪੁਰੀ ਜਿ ਦਰਦ ਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵ ਜੀ ਅਵਤਾਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਏ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਸ਼ਨ ਭਜਾਇਓ ਆਦਿ ਦੇਖੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕੁਨ ਕੋ ਸਭ ਕੁਨ ਸੋ ਦੀਓ ਸ਼ਤਰਨ ਕੋ ਪਲਮੋਦ ਕੀਓ ਕੜ ਕੜ ਕੇ ਅੰਤਰ ਕੀ ਜਾਨ ਭਲੇ ਵਰੇ ਕੀ ਪੀਰ ਪਛਾਣ ਚੀਟੀ ਦੇ ਕੁੰਜਰ ਰਸਤੂਲਾ ਸਭ ਪਰ ਕਿਰਪਾ ਦਿਸ਼ਕਾ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਕਰ ਕਰ ਤੋ ਕਬੂ ਤੁਮ ਮੈਂ ਮਿਲਦੇ ਧਰ ਸਬੂਨ ਜਿੱਤੇ ਬਦਨ ਸਿਸ ਸਭ ਧਾਰੇ ਆਪ ਆਪਣੀ ਬੁਝ ਚਾਰੇ ਤੁਮ ਸਾਵੀ ਤੇ ਰਹਿਤ ਨਿਰਾਲ ਜਾਣਤ ਵੇਦ ਭੇਦ ਆਰਾਲ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲ ਅਨਾਦ ਸੰਭ

ਕੇ ਭੁੱਪਾ ਅੰਡ ਜੇਰੇ ਸਿਹਤ ਸਕੀਨੀ ਹੋ ਤੁਝ ਖਾਣ ਬੋਲੇ ਦੀਨੀ ਕਹੋ ਫੂਲ ਰਾਜਾ ਬੈਠਾ ਕਹੋ ਸਨ ਪਿਓ ਸ਼ੰਕਰ ਘਟਾ ਸਕਦੀ ਸਿੱਟ ਦਿਖਾਏ ਚੰਬਵਾ ਜੁਗਾ ਸਰੂਪ ਸੁਭਵ

0: ਸਦ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨਵ ਸਿਮਰਵ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਮੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਇਸ ਵੇਲੇ ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਬਾਤ ਕਰਦੇ ਸਹਾਈ ਹੋਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕੀ ਸਤ ਸ੍ਰੀ ਸਤਿ ਨਾਮ ਵਾਹਿਗੁਰੂ।

ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ। ਬੋਲੇ ਸੋ ਨਿਹਾਲ ਸਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਭਾਗਾਂ ਵਾਲੇ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਵਾਹਿਗੁਰੂ ਕੇ ਚਰਨਾਂ ਵਿੱਚ ਆ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਹੈ, ਸਤਿਗੁਰ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਹੁਣ ਐਤਵਾਰ ਦਾ ਦੀਵਾਨ ਸ਼ੁਰੂ ਹੁੰਦਾ ਹੈ। ਸ਼ੁਰੂਆਤ ਦੇ ਵਿੱਚ ਖਾਲਸਾ ਸਕੂਲ ਦੇ ਬੱਚੇ ਕੀਰਤਨ ਕਰਨਗੇ, ਉਸ ਤੋਂ ਉਪਰੰਤ ਰਾਗੀ ਜਥੇ ਜਾ ਆਪਣੇ ਪਾਸ ਆਏ ਹੋਏ ਨੇ, ਉਹਨਾਂ ਪਾਸੋਂ ਆਪਾਂ ਕੀਰਤਨ ਸਰਵਣ ਕਰਨਾ ਹੈ। ਇਸੇ ਤਰ੍ਹਾਂ ਅਗਲੇ ਵੀਕ ਦੇ ਵਿੱਚ, ਅਗਲੇ ਫਰਾਈਡੇ ਆਪਾਂ ਅਖੰਡ ਪਾਠ ਪ੍ਰਕਾਸ਼ ਕਰਨੇ ਨੇ। ਉਹ ਮਹਾਨ ਸ਼ਖਸੀਅਤ ਦੇ ਧੰਨ ਧੰਨ ਬਾਬਾ ਫਰੀਦ ਜੀ ਦੇ, ਉਹਨਾਂ ਦਾ ਆਗਮਨ ਦਿਹਾੜਾ ਹੈ ਅਗਲੀ ਵੀਕ। ਜਿਸ ਤਰ੍ਹਾਂ ਫਰੀਦਕੋਟ ਦੀਆਂ ਸੰਗਤਾਂ ਹਰ ਸਾਲ ਮਨਾਉਂਦੀਆਂ ਨੇ ਰਲ ਮਿਲ ਕੇ ਬੇ ਏਰੀਆ ਅਤੇ ਫਰੀਦਕੋਟ ਦੇ ਖਾਸ ਕਰਕੇ ਨਗਰ ਨਿਵਾਸੀ ਸਾਰਿਆਂ ਨੇ ਉਹ ਦਿਹਾੜਾ ਮਨਾਉਣਾ ਹੈ। ਸੋ ਬੇਨਤੀ ਕਰਾਂਗਾ ਸਾਰਿਆਂ ਦੀ ਸੰਗਤਾਂ ਦੇ ਚਰਨਾਂ 'ਚ ਭਾਈ ਉਸ ਦਿਨ ਵੱਧ ਚੜ੍ਹ ਕੇ ਆ ਕੇ ਹਾਜ਼ਰੀਆਂ ਭਰੋ। ਉਸ ਮਹਾਨ ਭਗਤ ਦੀ ਯਾਦ ਦੇ ਵਿੱਚ ਆਪਾਂ ਜੁੜਨਾ ਹੈ। ਸਤਿਗੁਰ ਰਹਿਮਤ ਕਰਨ, ਆਓ ਹੁਣ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਐਤਵਾਰ ਦੇ ਦੀਵਾਨਾਂ ਦੀ ਰਮਤਾ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਖਾਲਸਾ ਸਕੂਲ ਦੇ ਬੱਚੇ। ਸਮੂਹੀ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਵਾਹ ਹੁਣ ਜੋ ਲਗਾਤਾਰ ਕਥਾ ਕੀਰਤਨ ਦੇ ਪ੍ਰਵਾਹ ਚਰਨੇ ਹਨ, ਕਥਾ ਕੀਰਤਨ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨ ਲਈ ਗੁਰੂ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ। ਦੀਨ ਦੁਨੀਆਂ ਦੇ ਵਾਲੀ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦਰਬਾਰ ਦੀਆਂ ਹਾਜ਼ਰੀਆਂ ਭਰੇ ਗੁਰੂ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਹੱਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਗੁਰੂ ਘਰ ਕੇ ਕੀਰਤਨੀਏ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਹੱਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਸ ਤੋਂ ਉਪਰੰਤ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗੁਰਮੇਲ ਸਿੰਘ ਜੀ ਹਿਊਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਉਸ ਤੋਂ ਉਪਰੰਤ ਭਾਈ ਸੁਖਜੀਤ ਸਿੰਘ ਜੀ ਹਿਊਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ, ਅਗਲੇ ਹਫ਼ਤੇ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ ਆ ਰਹੇ ਹਨ, ਜਿਸ ਵਿੱਚ ਫਰੀਦਕੋਟ ਦੇ ਇਲਾਕਾ ਨਿਵਾਸੀ ਅਤੇ ਉਸ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਇਹ ਰਲ ਕੇ ਸਾਲਾਨਾ ਪ੍ਰੋਗਰਾਮ ਕੀਤਾ ਜਾਂਦਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੀ ਸ਼ਮੂਲੀਅਤ ਵੱਧ ਤੋਂ ਵੱਧ ਦੇਵੋ। ਨਾਲ ਹੀ ਇਸ ਹਫ਼ਤੇ ਸਾਡੇ ਪਾਸ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ 15 ਅਤੇ 16 ਸਪਟੰਬਰ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਨਾਲ ਹੀ ਜੋ ਸਾਡੇ ਪੰਜਾਬੀ ਲੋਕ ਰੰਗ ਮਿੱਟੀ ਤੋਂ ਜੱਗ ਚਾਨਣ ਹੋਆ ਜਫਰਨਾਮਾ ਨਾਟਕ ਸਾਡੇ ਬੜੇ ਸਤਿਕਾਰਯੋਗ ਭਾਈ ਸਾਡੇ ਵੱਡੇ ਵੀਰ ਸੁਰਿੰਦਰ ਸਿੰਘ ਜੀ ਧਨੋਆ ਅਤੇ ਉਹਨਾਂ ਦੀ ਟੀਮ ਵੱਲੋਂ ਇਹਨਾਂ ਪ੍ਰੋਜੈਕਟਾਂ ਦੇ ਉੱਤੇ ਜੋ ਨਾਟਕ ਤਿਆਰ ਕੀਤੇ ਜਾਂਦੇ ਨੇ, ਜਿਸ ਵਿੱਚ 40 ਤੋਂ 50 ਤੱਕ ਦੀ ਉਹਨਾਂ ਦੀ ਟੀਮ ਹੈ ਜੋ ਕਿ ਆਪਣਾ ਕਰੈਕਟਰ ਰੋਲ ਕਰਕੇ ਵਿੱਚ ਪਲੇ ਕਰਕੇ ਇਸ ਪ੍ਰੋਗਰਾਮ ਨੂੰ ਅਹਿਮੀਅਤ ਦਿੰਦੇ ਨੇ। ਗੁਰੂ ਘਰ ਵੱਲੋਂ ਇਹਨਾਂ ਨੂੰ ਬੇਨਤੀ ਕੀਤੀ ਗਈ, ਜਿਸ ਤਰ੍ਹਾਂ ਵੀ ਆਪ ਅੱਗੇ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਹੋ, ਆਪ ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਉੱਪਰ ਵੀ ਨਾਟਕ ਪਲੇ ਕਰੋ। ਇਹ ਨਾਟਕ ਹੁਣ ਉਹਨਾਂ ਵੱਲੋਂ 26 ਸਪਟੰਬਰ ਨੂੰ ਜੇਮਸ ਲੋਗਨ ਹਾਈ ਸਕੂਲ ਵਿੱਚ ਖੇਡਿਆ ਜਾ ਰਿਹਾ ਹੈ। ਉਹਨਾਂ ਦੀਆਂ ਟਿਕਟਾਂ ਬਾਹਰੋਂ ਦੇ ਰਹੇ ਨੇ, ਟਿਕਟ ਬੜੀ ਰੀਜ਼ਨੇਬਲ ਰੱਖੀ ਹੈ, $20 ਟਿਕਟ। ਸੋ ਬਹੁਤੀਆਂ ਸੰਗਤਾਂ ਨੇ ਲੈ ਲਈਆਂ ਨੇ, ਲਿਮਿਟਡ ਟਿਕਟਸ ਨੇ। ਜੇ ਕਿਸੇ ਨੇ ਵੀ ਲੈਣੀ ਹੋਵੇ ਤਾਂ ਆਪ ਜਾ ਕੇ ਉਹਨਾਂ ਨੂੰ ਟੇਬਲ 'ਤੇ ਮਿਲ ਸਕਦੇ ਹੋ। ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ 2 ਮਿੰਟ ਲਈ ਉਹ ਆਪ ਕੇ ਆਪ ਸੰਗਤਾਂ ਦੇ ਦਰਸ਼ਨ ਕਰਨ ਅਤੇ ਇਸ ਬਾਰੇ ਆਪ ਜੀ ਨੂੰ ਵਿਸਥਾਰ ਵਿੱਚ ਦੱਸਣ। ਸੁਰਿੰਦਰ ਸਿੰਘ ਜੀ ਧਨੋਵਾ ਭਾਅ ਜੀ।
2: ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12 ਮਈ 1710 ਨੂੰ ਇੱਕ ਇਤਿਹਾਸ ਰਚਿਆ ਗਿਆ, ਜਿਸ ਦੀ ਬਦੌਲਤ ਸਿੱਖ ਰਾਜ ਕਾਇਮ ਹੋਇਆ, ਜਾਂ ਇੰਝ ਕਹਿ ਸਕਦੇ ਹਾਂ ਕਿ ਅੱਜ ਦੁਨੀਆਂ ਦੇ ਵਿੱਚ ਜੋ ਸਿੱਖੀ ਦੀ ਗੱਲ ਹੈ, ਸਾਡੇ ਪੱਗ 'ਤੇ ਸਾਡੇ ਸਿਰ 'ਤੇ ਜੋ ਦਸਤਾਰ ਹੈ, ਜਾਂ ਜਿਹੜੀਆਂ ਮੇਰੀਆਂ ਭੈਣਾਂ ਦੇ ਉੱਤੇ ਸਿਰ 'ਤੇ ਦੁਪੱਟੇ ਨੇ, ਉਸ ਨੂੰ ਬਰਕਰਾਰ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਉਹਨਾਂ ਦੇ ਕਰਕੇ ਹੀ ਮਿਸਲਾਂ ਹੋਂਦ 'ਚ ਆਈਆਂ। ਮਿਸਲਾਂ ਤੋਂ ਬਾਅਦ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਆਇਆ। ਉਹ ਸਾਰੀਆਂ ਗੱਲਾਂ ਅੱਜ ਦੇ ਇਤਿਹਾਸ 'ਚ ਕਿੱਥੇ ਨੇ? ਕੀ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ, ਆਪਣੇ ਬੱਚਿਆਂ ਨੂੰ ਆਪਣੀ ਹਿਸਟਰੀ ਤੋਂ ਜਾਣੂ ਕਰਾਉਣ 'ਚ ਪੂਰੇ ਉਤਰੇ ਹਾਂ ਕਿ ਜਾਂ ਅਸੀਂ ਪਿੱਛੇ ਰਹਿ ਗਏ ਹਾਂ? ਇਹ ਗੱਲ ਜ਼ਰੂਰੀ ਹੈ। ਜਿਵੇਂ ਤੁਸੀਂ ਜ਼ਫਰਨਾਮਾ ਪਲੇ ਦੇਖਿਆ ਸੀ, ਉਹਦੇ 'ਚ ਮੈਂ ਇਹੀ ਕੋਸ਼ਿਸ਼ ਕੀਤੀ ਸੀ ਲਿਖਣ ਦੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਫਰਨਾਮਾ ਕਿਉਂ ਲਿਖਣਾ ਪਿਆ, ਜਾਂ ਉਹ ਜ਼ਫਰਨਾਮਾ ਪਹਿਲਾਂ ਕਿਉਂ ਨਾ ਲਿਖਿਆ ਗਿਆ ਜੇ ਔਰੰਗਜ਼ੇਬ ਨੇ ਮਰ ਹੀ ਜਾਣਾ ਸੀਗਾ। ਇਹ ਸਾਰੀਆਂ ਗੱਲਾਂ ਤੁਸੀਂ ਉਹ ਪਲੇ ਦੇਖਿਆ, ਬੜਾ ਹੋਇਆ ਅਤੇ ਇੰਡੀਆ 'ਚ ਵੀ ਅਸੀਂ ਜਾ ਕੇ ਖੇਡਿਆ, ਪੰਜਾਬ 'ਚ ਜਾ ਕੇ ਖੇਡਿਆ। ਇੱਦਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੈ, ਪਰ ਅਫਸੋਸ ਦੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋ ਕੌਮ ਨੂੰ ਮਾਣ ਸਤਿਕਾਰ ਉਹਨਾਂ ਨੂੰ ਦੇਣਾ ਚਾਹੀਦਾ ਸੀ, ਅਸੀਂ ਨਹੀਂ ਦੇ ਸਕੇ, ਭੁੱਲ ਗਏ ਹਾਂ। ਇੱਦਾਂ ਹੀ ਰਾਣੀ ਜਿੰਦਾਂ ਨੂੰ, ਰਾਣੀ ਜਿੰਦਾਂ ਦੀ ਜੋ ਕਿਰਦਾਰ ਸੀ ਸਿੱਖ ਰਾਜ ਦੇ ਅੰਦਰ ਰਣਜੀਤ ਸਿੰਘ ਤੋਂ ਬਾਅਦ, ਉਹਦੀ ਕਿੱਡੀ ਵੱਡੀ ਕੁਰਬਾਨੀ ਸੀ, ਅਸੀਂ ਉਸ ਨੂੰ ਪੁੱਠਾ ਕਰਕੇ ਹਿਸਟੋਰੀਅਨਸ ਨੇ ਜਾਂ ਸਾਡੇ ਸਕੋਲਰਸ ਨੇ ਹੋਰ ਪਾਸੇ ਨੂੰ ਲੈ ਗਿਆ। ਇਸ ਕਰਕੇ ਮੈਂ ਜਿਹੜਾ ਪਲੇ ਲਿਖਿਆ ਹੈ, ਤਕਰੀਬਨ 1.5 ਸਾਲ ਲੱਗਿਆ ਇਸ ਪਲੇ ਨੂੰ ਲਿਖਣ ਨੂੰ, 50 ਤੋਂ 60 ਕਿਤਾਬਾਂ, ਪੂਰੀ ਤਵਰੀ ਖਾਲਸਾ ਤੋਂ ਲੈ ਕੇ ਅੱਜ ਦੇ ਮਾਡਰਨ ਤੱਕ ਡਾਕਟਰ ਗੰਡਾ ਸਿੰਘ ਵਰਗੇ ਸਕਾਲਰਸ ਨੇ ਇਹਦੇ ਉੱਤੇ ਕੀ ਰਿਸਰਚ ਕੀਤੀ, ਉਹ ਸਾਰੀਆਂ ਚੀਜ਼ਾਂ ਅਸੀਂ ਇਸ ਪਲੇਅ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਸੋ ਤੁਸੀਂ ਇਹ ਜਿਹੜਾ ਪਲੇਅ ਹੈਗਾ ਇਹ 26 ਸਤੰਬਰ ਨੂੰ ਸ਼ਾਮ ਨੂੰ ਪੂਰੇ 5 ਵਜੇ ਜੇਮਸ ਲੋਗਨ ਹਾਈ ਸਕੂਲ, ਇੱਥੋਂ ਸਾਰਾ 5 ਮਿੰਟ ਦਾ ਰਸਤਾ ਹੈ, ਉੱਥੇ ਹੋ ਰਿਹਾ ਹੈ। ਤੁਸੀਂ ਆਓ, ਦੇਖਣ ਆਓ ਇਹਦੇ ਪੂਰੀ ਦੀ ਹਿਸਟਰੀ। ਦੇਖੋ ਇੱਕ ਹਿਸਟਰੀ ਹੈ ਬੋਲ ਕੇ, ਜਿਵੇਂ ਮੈਂ ਬੋਲ ਰਿਹਾ ਹੈ, ਕਈਆਂ ਨੇ ਸੁਣਨਾ ਹੈ, ਕਈਆਂ ਨੇ ਨਹੀਂ ਸੁਣਨਾ, ਕਈਆਂ ਨੇ ਇੱਧਰੋਂ ਪੌਣੀ ਦੂਏ ਪਾਸੇ ਕੱਢ ਦੇਣੀ, ਪਰ ਅੱਜ ਜਿਹੜਾ ਜ਼ਮਾਨਾ ਹੈ ਉਹ ਵਿਜ਼ੂਅਲ ਦਾ ਜ਼ਮਾਨਾ ਹੈ, ਦੇਖਣ ਵਾਲੀ ਚੀਜ਼ ਹੈ। ਗੱਲ ਇੱਥੇ ਵੀ ਉਹੀ ਹੋ ਰਹੀ ਹੈ, ਮੈਂ ਇਸੀ ਚੀਜ਼ ਨੂੰ ਵਿਜ਼ੂਅਲਾਈਜ਼ ਕਰਨਾ, ਉਹਦੇ ਵਿੱਚ ਇੱਕ ਸੀਨ ਕ੍ਰੀਏਟ ਕੀਤਾ ਹੈ ਮੈਂ। ਤੁਹਾਨੂੰ ਸਾਰਿਆਂ ਨੂੰ ਪਤਾ, ਆਪਾਂ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਨੂੰ ਮਾਰਿਆ ਗਿਆ, ਸਭ ਦੇ ਸਾਹਮਣੇ ਮਾਰਿਆ ਗਿਆ, ਉਹਦਾ ਦਿਲ ਕੱਢਿਆ ਗਿਆ ਅਤੇ ਬੰਦੇ ਬਹਾਦਰ ਦੇ ਮੂੰਹ 'ਚ ਪਾ ਦਿੱਤਾ ਗਿਆ। ਇਹ ਆਪਾਂ ਸੁਣਿਆ, ਪਰ ਮੈਂ ਇਹੀ ਚੀਜ਼ ਤੁਹਾਨੂੰ ਕਰਕੇ ਦਿਖਾਉਣੀ ਹੈ। ਤੁਹਾਡੇ ਸਟੇਜ ਦੇ ਸਾਹਮਣੇ ਬੱਚਾ ਮਾਰਿਆ ਜਾਊਗਾ, ਉਹਦਾ ਦਿਲ ਕੱਢਿਆ ਜਾਊਗਾ ਅਤੇ ਬੰਦੇ ਬਹਾਦਰ ਦੇ ਮੂੰਹ 'ਚ ਦਿੱਤਾ ਜਾਊ ਕਿ ਸਾਡੇ ਨਾਲ ਕੀ ਤਸ਼ੱਦਦ ਹੋਇਆ। ਜਦੋਂ ਇਹ ਸੀਨ ਕੋਈ ਵੀ ਸਾਡੀ ਆਉਣ ਵਾਲੀ ਨਸਲ ਦਾ ਬੱਚਾ ਦੇਖੂਗਾ, ਉਹ ਜ਼ਿੰਦਗੀ ਭਰ ਨਹੀਂ ਭੁੱਲੂਗਾ ਅਤੇ ਤੁਹਾਨੂੰ ਕੁਐਸਚਨ ਕਰੂਗਾ ਕਿ ਮਾਮ ਡੈਡ ਤੁਸੀਂ ਸਾਨੂੰ ਇੱਕ ਸਾਡੀ ਹਿਸਟਰੀ ਬਾਰੇ ਕਿਉਂ ਨਹੀਂ ਦੱਸਿਆ। ਆਪਾਂ ਆਪਣੇ ਬੱਚਿਆਂ ਨੂੰ ਆਪਣੀ ਹਿਸਟਰੀ ਬਾਰੇ ਤਾਂ ਦੱਸਾਂਗੇ ਕਿ ਜੇ ਸਾਨੂੰ ਪਤਾ ਹੋਊ, ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਹੈਗਾ। ਸੋ ਆਓ, ਦੂਸਰੀ ਇੱਕ ਹੋਰ ਗੱਲ ਹੈ, ਠੀਕ ਹੈ, ਬੰਦਾ ਸਿੰਘ ਬਹਾਦਰ ਦੀ ਬਹੁਤ ਵੱਡੀ ਸ਼ਹਾਦਤ ਹੈ, ਆਪਾਂ ਅਰਦਾਸ ਕਰਦੇ ਹਾਂ ਕਿ ਜਿਹੜੀਆਂ ਮਾਵਾਂ ਨੇ ਭੈਣਾਂ ਨੇ ਸਵਾ ਸਵਾਮਣ ਦੇ ਪੀਸੇ ਪੀਸਣੇ ਪੀਸੇ ਆਪਣੇ ਬੱਚਿਆਂ ਦੇ ਗਲਾਂ ਵਿੱਚ ਹਾਰ ਪਵਾਏ, ਇਹ ਆਪਾਂ ਕਹਿ ਕਰਦੇ ਹਾਂ, ਸਾਰਿਆਂ ਨੂੰ ਪਤਾ ਹੈਗਾ। ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਘਰੋਂ ਉਹਨਾਂ ਦੇ ਧਰਮ ਪਤਨੀ ਬੀਬੀ ਸੁਸ਼ੀਲ ਕੌਰ, ਉਹਦਾ ਕੀ ਕਿਰਦਾਰ ਸੀ, ਕਿਸੇ ਨੇ ਅੱਜ ਤੱਕ ਨਾ ਕਿਸੇ ਫਿਲਮ ਵਾਲੇ ਨੇ ਨਾ ਕਿਸੇ ਥੀਏਟਰ ਵਾਲੇ ਬੰਦੇ ਨੇ ਦਿਖਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਸੀਂ ਬੰਦਿਆਂ ਦੀ ਗੱਲ ਕਰ ਲੈਂਦੇ ਹਾਂ, ਪਰ ਇਸ ਬਾਬੇ ਨਾਨਕ ਨੇ ਜਿਹੜੀ ਸੋਕੀ ਉਮੰਦ ਆਖੀ ਅਜਿਤ ਜੰਮੇ ਰਜ਼ਾਨ, ਅੱਜ ਤੋਂ 550 ਸਾਲ ਪਹਿਲਾਂ ਜਿਹੜੀ ਗੱਲ ਹੋ ਗਈ ਉਹ ਬਰਾਬਰਤਾ ਦੀ ਗੱਲ ਸੀਗੀ, ਉਹ ਮੈਂ ਦਿਖਾ ਰਿਹਾ ਹੈਗਾ ਕਿ ਉਹਦੀ ਕਿੱਡੀ ਵੱਡੀ ਕੁਰਬਾਨੀ ਸੀਗੀ ਉਸ ਔਰਤ ਦੀ। ਫਿਰ ਇਸ ਪਲੇਅ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹਦੇ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਡਾਕੂਮੈਂਟੇਸ਼ਨ, ਨਾ ਅਬਸਮਦ ਕੌਣ ਸੀ, ਬਾਦਸ਼ਾਹ ਫਰਕ ਸਿਰ ਕੌਣ ਸੀ, ਵਜ਼ੀਰ ਖਾਨ ਦਾ ਕੀ ਰੋਲ ਸੀ, ਕਿੰਨੀ ਫੌਜ ਸੀ, ਕਿੰਨੇ ਬੰਦੇ ਮਰੇ, ਕਿੱਥੇ ਮਰੇ, ਕੀ ਡੇਟ ਸੀਗੀ, ਕਿਹਨੇ ਕਿਹਨੇ ਕੀ ਕੋਟ ਕੀਤਾ ਉਹਨਾਂ ਨੂੰ, ਇਹ ਸਾਰੀਆਂ ਚੀਜ਼ਾਂ ਉਸ ਪਲੇਅ 'ਚ ਆ ਰਹੀਆਂ ਨੇ। ਮੈਂ ਬਹੁਤਾ ਵਕਤ ਨਹੀਂ ਲੈਣਾ ਚਾਹੁੰਦਾ। ਸੋ ਇਹਦੇ ਵਿੱਚੋਂ ਦੇਖੋ, ਨਾ ਮੈਂ ਕੋਈ ਪੈਸਾ ਬਣਾਉਂਦਾ, ਨਾ ਮੇਰੀ ਕੋਈ ਟੀਮ ਦੇ ਪੈਸੇ ਬਣਾਉਂਦੇ ਨੇ, ਸਾਡੇ ਖਰਚੇ ਪੂਰੇ ਹੋ ਜਾਣ ਤਾਂ ਕਿ ਅਸੀਂ ਅੱਗੇ ਨੂੰ ਕੋਈ ਹੋਰ ਵਧੀਆ ਚੀਜ਼ ਲਿਖ ਸਕੀਏ, ਇਹ ਸਿਲਸਿਲਾ ਚੱਲਦਾ ਰਹੇ, ਠੀਕ ਹੈ ਜੀ। ਸੋ 26 ਤਰੀਕ ਨੂੰ ਸ਼ਾਮ ਨੂੰ ਪੂਰਾ 5 ਵਜੇ 26 ਤੋਂ ਜੇਮਸ ਲੋਗਨ ਹਾਈ ਸਕੂਲ ਦੇ ਵਿੱਚ ਸਾਡੇ ਕੋਲ ਟਿਕਟਾਂ ਅੱਜ ਅਸੀਂ ਦੇ ਰਹੇ ਹਾਂ, ਬਹੁਤ ਥੋੜ੍ਹੀਆਂ ਟਿਕਟਾਂ ਰਹਿ ਗਈਆਂ ਨੇ, ਉਹ ਵੀ ਅਸੀਂ ਅੱਜ ਤਾਂ ਇੱਥੇ ਦੇ ਰਹੇ ਹਾਂ ਤਾਂ ਕਿ ਲੋਕ ਇਹ ਕਹਿਣ ਕਿ ਹਾਂਜੀ ਅਸੀਂ ਪ੍ਰਾਈਵੇਟ ਦੀ ਸਾਰੀਆਂ ਟਿਕਟਾਂ ਟੁਕਟਾਂ ਵੇਚ ਕੇ ਗਏ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਨਹੀਂ, ਇਹ ਪਲੇਅ ਮੇਰਾ ਨਹੀਂ, ਇਹ ਪਲੇਅ ਤੁਹਾਡਾ ਹੈ, ਇਹ ਤੁਹਾਡੀ ਗੱਲਬਾਤ ਹੈ, ਤੁਹਾਡੇ ਲਈ ਹੈ, ਤੁਸੀਂ ਕਰਨਾ ਹੈ, ਤੁਸੀਂ ਆ ਕੇ ਜ਼ਰੂਰ ਦੇਖੋ। ਕੋਈ ਵੀ ਪਲੇਅ ਬਾਰੇ ਕੁਐਸਚਨ ਹੋਵੇ, ਕੋਈ ਸਕਾਲਰ ਹੋਵੇ, ਕੋਈ ਹੋਵੇ, ਉਹਦਾ ਜ਼ਿੰਮੇਵਾਰ ਮੈਂ ਹਾਂ, ਆਈ ਵਿਲ ਆਨਸਰ ਇਟ ਪੂਰੀ ਹਿਸਟੋਰੀਕਲ ਫੈਕਟਸ ਐਂਡ ਫਿਗਰਸ ਦੇ ਨਾਲ, ਮੈਂ ਬਾਹਰ ਹਾਂ, ਤੁਸੀਂ ਮੈਨੂੰ ਮਿਲ ਸਕਦੇ ਹੋ ਬੜੇ ਪਿਆਰ ਮੁਹੱਬਤ ਦੇ ਨਾਲ। ਆਪਾਂ ਦੇਖੀਏ ਤਾਂ ਉਹ ਇੱਡੇ ਵੱਡੇ ਜਰਨੈਲ ਨੂੰ ਜਿਹਨੇ ਸਾਡੇ ਲਈ ਉਹ ਕੀਤਾ ਹੈ, ਉਸ ਨੂੰ ਆਪਾਂ ਸ਼ਰਧਾਂਜਲੀ ਦੇ ਸਕੀਏ, ਇਹ ਮੇਰੀ ਨਿਮਰਤਾ ਦੇ ਨਾਲ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਜੀ ਸਾਡੇ ਬੜੇ ਸਤਿਕਾਰਯੋਗ ਭਾਈ ਸੁਰਿੰਦਰ ਸਿੰਘ ਜੀ ਧੰਨਵਾਦ ਜੀ, ਜਿਹੜੇ ਕਿ ਆਪਣੀ ਟੀਮ ਦੇ ਨਾਲ ਇਹਨਾਂ ਨਾਟਕਾਂ ਨੂੰ ਇੰਨੀ ਪਰਫੋਰਮੈਂਸ ਦੇ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਉੱਥੋਂ ਮਿਲਦਾ ਹੈ। ਸੋ ਜ਼ਰੂਰ ਟਿਕਟਾਂ ਲਵੋ ਅਤੇ ਆਪਣੇ ਬੱਚਿਆਂ ਨੂੰ ਇਹ ਨਾਟਕ ਜ਼ਰੂਰ ਦਿਖਵਾਓ। ਨਾਲ ਹੀ ਬੇਨਤੀ ਕਰਾਂ, ਜੋ ਵਾਰ ਡਾਕਟਰ ਦਾ ਕਲੀਨਿਕ ਲੱਗਿਆ ਹੋਇਆ ਹੈ, ਅੱਜ ਸਾਡੇ ਪਾਸ ਡੈਂਟਿਸਟ ਆਏ ਹੋਏ ਨੇ, ਜੇ ਕਿਸੇ ਨੇ ਵੀ ਉਹਨਾਂ ਨਾਲ ਕੰਸਲਟ ਕਰਨਾ ਹੋਵੇ ਆਪ ਬਾਹਰ ਜਾ ਕੇ ਉਹਨਾਂ ਨਾਲ ਕੰਸਲਟ ਕਰ ਸਕਦੇ ਹੋ। ਨਾਲ ਹੀ ਮੈਂ ਇੱਕ ਜ਼ਰੂਰੀ ਬੇਨਤੀ ਕਰਾਂ ਕਿ ਜਿਹੜੇ ਬੱਚਿਆਂ ਨੂੰ ਆਪ ਇੱਥੇ ਸਕੂਲ ਵਿੱਚ ਲੈ ਕੇ ਆਉਂਦੇ ਹੋ, ਕਈ ਪੇਰੈਂਟਸ ਨਵੇਂ ਨੇ, ਉਹਨਾਂ ਨੂੰ ਗੱਡੀਆਂ ਬਾਰੇ ਨਹੀਂ ਪਤਾ ਲੱਗਦਾ ਵੀ ਅਸੀਂ ਗੱਡੀ ਆਪਣੀ ਕਿੱਥੇ ਪਾਰਕ ਕਰਨੀ ਆ। ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ ਸਟੇਟ ਹੈ ਉਹਦੇ ਉੱਤੇ ਗਰਾਊਂਡ ਡਰਾਈਵ ਦੇ ਉੱਤੇ ਓਨਲੀ ਵਨ ਸਾਈਡ ਪਾਰਕਿੰਗ, ਪਰ ਆਪਾਂ ਦੇਖੋ ਦੇਖ ਉੱਥੇ ਗੱਡੀਆਂ ਖੜੀਆਂ ਕਰ ਦਿੰਦੇ ਹਾਂ। ਹਰੇਕ ਹਫ਼ਤੇ ਮੈਂ ਦੇਖਦਾ ਵਾਂ ਵੀ ਗੱਡੀਆਂ ਗਲਤ ਲੱਗੀਆਂ ਹੁੰਦੀਆਂ ਨੇ। ਉਹ ਕੁਛ ਕੁ ਟੋ ਅਵੇ ਜ਼ੋਨ ਹੈ, ਕੁਛ ਕੁ ਟਿਕਟਾਂ ਵਾਲਾ ਜ਼ੋਨ ਆ। ਉਸ ਕਾਊਂਟੀ ਵਾਲੇ ਆਉਂਦੇ ਨੇ, ਟਿਕਟਾਂ ਦੇ ਕੇ ਚਲੇ ਜਾਂਦੇ ਨੇ। ਆਪਾਂ ਧਿਆਨ ਨਹੀਂ ਕਰਦੇ ਵੀ ਸਾਡੀ ਟਿਕਟ ਲੱਗੀ ਹੋਈ ਆ, ਆਪਣੀਆਂ ਗੱਡੀਆਂ ਦੇਖ ਕੇ ਪਾਰਕ ਕਰੋ। ਨਾਲ ਹੀ ਇੱਕ ਜ਼ਰੂਰੀ ਬੇਨਤੀ ਜੋ ਸਾਡੇ ਪੇਰੈਂਟਸ ਵੱਲੋਂ ਵੀ ਆ ਰਹੀ ਆ ਵੀ ਬੱਚਿਆਂ ਨੂੰ ਸਾਡੇ ਸੰਸਥਾ ਦੀਆਂ ਕਲਾਸਿਸ ਸਟਾਰਟ ਕਰੋ। ਪਰ ਸਾਡਾ ਕਈ ਪੇਰੈਂਟਸ ਕਹਿ ਰਹੇ ਨੇ ਵੀ ਸਾਨੂੰ ਵੀਕਐਂਡ 'ਤੇ ਹੀ ਠੀਕ ਰਹੇਗਾ ਕਿਉਂਕਿ ਸਾਡੇ ਬੱਚੇ ਸਕੂਲ ਜਾਂਦੇ ਨੇ। ਮੈਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਦੇ ਨਾਮ ਅੱਜ ਦੇਵੋ, ਜੋ ਅਸੀਂ ਉਸ ਹਿਸਾਬ ਨਾਲ ਉਹਨਾਂ ਦਾ ਪ੍ਰਬੰਧ ਕਰਕੇ ਅਗਲੇ ਹਫ਼ਤੇ ਤੋਂ ਸੰਸਥਾ ਦੀਆਂ ਕਲਾਸਿਸ ਸਟਾਰਟ ਕਰ ਸਕੀਏ ਵੀ ਸਾਨੂੰ ਦੈਨ ਕਿਹੜੇ ਸੂਟ ਕਰਦੇ ਨੇ, ਫਰਾਈਡੇ, ਸੈਚਰਡੇ, ਸੰਡੇ ਜਾਂ ਬੁੱਧਵਾਰ ਤੋਂ ਲੈ ਕੇ ਜਾਂ ਸਾਰਾ ਹੀ ਵੀਕ, ਜਿਸ ਤਰ੍ਹਾਂ ਵੀ ਆਪ ਜੀ ਦੀ ਸਹਿਮਤੀ ਹੋਵੇਗੀ ਅਸੀਂ ਉਸ ਤਰੀਕੇ ਨਾਲ ਬੱਚਿਆਂ ਦੀਆਂ ਸੰਸਥਾ ਦੀਆਂ ਕਲਾਸਿਸ ਸ਼ਾਮ ਨੂੰ 7:30 ਤੋਂ ਲੈ ਕੇ 8:30 ਤੱਕ ਸਟਾਰਟ ਕਰ ਸਕੀਏ। ਨਾਲ ਹੀ ਜੋ ਸਾਡੇ ਪਿਛਲੇ ਹਫ਼ਤੇ ਜੌਹਰੇ ਤੇਗ ਪ੍ਰੋਗਰਾਮ ਹੋਇਆ, ਜਿਸ ਵਿੱਚ ਆਪ ਸਾਰਿਆਂ ਦੀ ਸਹਿਯੋਗ ਅਤੇ ਸਦਕਾ ਇੱਕ ਗੁਰੂ ਘਰ ਬੱਚਿਆਂ ਦਾ ਬਹੁਤ ਵੱਡਾ ਪ੍ਰੋਗਰਾਮ ਹੋਇਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੀਆਂ ਟੀਮਾਂ ਬਾਹਰੋਂ ਵੀ ਸਾਡੇ ਪਾਸ ਆਈਆਂ, ਗੁਰੂ ਘਰ ਫਰੀਮੌਂਟ ਦਾ ਨਾਮ ਰੋਸ਼ਨ ਕਰਕੇ ਗਈਆਂ, ਜਿਸ ਤਰ੍ਹਾਂ ਆਪ ਜੀ ਨੇ ਉੱਥੇ ਵੱਧ ਚੜ੍ਹ ਕੇ ਸੇਵਾਵਾਂ ਦੇ ਵਿੱਚ ਹਿੱਸਾ ਲਿਆ, ਇੱਕ ਫਰੀਮੌਂਟ ਦਾ ਨਾਮ ਰੋਸ਼ਨ ਕੀਤਾ, ਉਸੇ ਤਰ੍ਹਾਂ ਹੀ ਸਾਡੇ ਇੱਥੋਂ ਦੀਆਂ ਟੀਮਾਂ ਵੀ ਫਸਟ, ਸੈਕਿੰਡ, ਥਰਡ, ਜਿਸ ਤਰ੍ਹਾਂ ਵੀ ਉਹਨਾਂ ਨੂੰ ਪੁਜੀਸ਼ਨਾਂ ਮਿਲੀਆਂ ਨੇ, ਉਹ ਅਗਲੇ ਹਫ਼ਤੇ ਉਹਨਾਂ ਬੱਚਿਆਂ ਨੂੰ ਇੱਥੇ ਸੱਦ ਕੇ, ਗੱਤਕੇ ਵਾਲੇ ਬੱਚੇ ਜਿਹੜੇ ਵੀ ਸੀਗੇ ਉਹਨਾਂ ਨੂੰ ਇੱਥੇ ਸੱਦ ਕੇ ਸਟੇਜ 'ਤੇ ਸਨਮਾਨ ਕੀਤਾ ਜਾਵੇਗਾ। ਨਾਲ ਹੀ ਸਾਡੇ ਬੜੇ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਬੰਬਾ, ਜੋ ਕਿ ਸਾਡੇ ਇੱਥੇ ਗੱਤਕੇ ਦੇ ਉਸਤਾਦ ਨੇ, ਬੱਚਿਆਂ ਨੂੰ ਕੋਚਿੰਗ ਦਿੰਦੇ ਨੇ, ਉਹਨਾਂ ਵੱਲੋਂ ਜੋ ਰਜਿਸਟ੍ਰੇਸ਼ਨ ਹੈ ਬੱਚਿਆਂ ਦੀ ਉਹ ਖੋਲ੍ਹ ਦਿੱਤੀ ਹੋਈ ਹੈ। ਜੇ ਕਿਸੇ ਨੇ ਵੀ ਬੱਚਿਆਂ ਨੂੰ ਰਜਿਸਟਰ ਕਰਵਾਉਣਾ ਹੋਵੇ, ਆਪ ਉਹਨਾਂ ਨਾਲ ਜਾ ਕੇ ਉੱਥੇ ਮਿਲ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਪਾਸੋਂ 12:30 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸਤਨਾਮ ਧੰਨ ਵਾਹਿਗੁਰੂ ਜੀ ਬੇਸ਼ੁਮਾਰ ਅਥਾਹ ਅਗਨਤ ਅਤੁਲੈ

पंथ जी माहौल बनिया ध्यान दिया जे सफा विश गई फील करो सफा विश गई असी सारे बैठ गए हुण डिबेट किवें शुरू होवे मतभेद किवें दूर होण पंथ किवें एक प्लेटफार्म ते इकट्ठा होवे ते जिवें लाहौर तों अहदीए आए सन भी खालसा जी सानू माफ कर दिओ नवाबी लै लो नवाबी लै लो आप चल के आई पर कदों ਜਦੋਂ ਤੁਸੀਂ ਸਾਰੇ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋ ਗਏ ਸੋ ਗੱਜ ਕੇ ਆਖੋ ਸਤਨਾਮ ਸ੍ਰੀ ਉਹ ਸਫਾ ਵਿਛ ਗਈ ਹੈ ਹੁਣ ਆਓ ਵਿਚਾਰ ਕਰੀਏ ਭਾਈ ਸਾਹਿਬ ਭਾਈ ਗੁਰਦਾਸ ਜੀ ਪੁੱਛੀਏ ਭਾਈ ਸਾਹਿਬ ਤੁਸੀਂ ਕੋਈ ਪੰਥਕ ਏਕਤਾ ਬਾਰੇ ਸੂਤਰ ਦੱਸੋ ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ ਜੈਸੇ ਏਕ ਚੀਂਟੀ ਪਾਛੈ ਕੋਟ ਚੀਂਟੀ ਚਲੀ ਜਾਤ ਏਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ ਜੈਸੇ ਕੂੰਜ ਪਾਂਤ ਬਾਂਧ ਭਲੀ ਭਾਂਤ ਸਹਿਜ ਮੈਂ ਉਡਤ ਆਕਾਸ਼ ਚਾਰੀ ਆਗੈ ਅਗਵਾਨ ਹੈ ਜੈਸੇ ਮ੍ਰਿਗ ਮਾਲ ਚਾਲ ਚਲਤ ਟਲਤ ਨਾਹੀ ਜਤ

ली पात सहज में उड़त आकाश चारी आगे अगवान है। जिवे आकाश विच गुरुस्वारी साध संगत जी कूंजा उड़दियां ने, पर उड़न तो पहला एक हंगामी मीटिंग कर दियां ने, एक ओस कूंज नू ओ मुखी थाप दियां ने जड़ी कई वार लंबा प्रस्थान कर चुकी है। कई वार साइबेरिया तो इधर इंडिया, इंडिया तो साइबेरिया वो यात्रा कर चुकी है। उहदे कोल नैचुरल कैंपास है, वो किते साध संगत जी भुलदी नहीं रस्ता, उहनू बैठ के फर्श ते अपनी बोली विच गल्लां करके उन्होंने आगू बना दिता। हुण आकाश विच उड्डन लग्या वो मुखी अगे है, दो कतारां उहदे पिछे बणियां होईयां ने ताकि हवा नू चीरन विच सानू सहायता मिले। हुण वह अगे उड़दी जांदी है, वह उहदे पिछे पर मार के उड़दियां जे, कोई आकाश विच झगड़ा नहीं, कोई कलेश नहीं, कोई मतभेद नहीं, कोई खून खराबा नहीं, कोई डंडा सोटा नहीं। जैसे कूंज पांत बांध भली भात सहज मैं उड़त आकाश चारी जथेदारनी आगे अगवान है। जैसे मृग माल चाल चलत टलत नाही, जिवें हिरना दी डार जंगल विच विचरदी है ते उन्होंने एक तजर्बेकार हिरण नू अपना मुखी थापिया हुंदा है, भरा तू बड़ा तजर्बेकार है, तेनू शेर दी चीते दी तेनू समेल आ जांदी है, तेनू पता लग जांदा भी खतरा केड़े पास्यों है। तू साडा जथेदार है, तू सानू जिधर ले जाएगा असी उधर जांगे, जिधर जाण तो मना करेगा असी उधर नहीं जांगे। फिर कदी जंगल विच उन्हां दा कोई मतभेद नहीं होया, वो तजर्बेकार वो काबिल वो मुखी हिरन उन्हां दी अगवाई करदा है, बाकी सारे उहदे पिछे पिछे तुरदे ने। जिथे खतरा होवे वह रोक के उन्होंने अवेयर कर देता है, दिशा बदल दिती जाती है, लिहाजा दशा बदल जाती है। जैसे भाई गुरदास जी मृग माल, यह मैं पंथक एकता से बेनतियां कर रहा, जेडे प्रेमी बाद चाहे ने मेरा सबजैक्ट नोटिस कर लैन। जैसे मृग माल चाल चलत टलत नाही, जत्र तत्र अगर भागी हमें तत् ध्यान है। बड़ी लंबी यात्रा है, आकाश विच उन्हां दा फोकस अपने जथेदार ते हुंदा, जिधर ओ जाएगी ओदे पिछे पिछे असी जांगे। गज के आखो सतनाम सिरी। तीन उदाहरणा दे के ना, एक कीड़ी दी, एक कूंज दी, एक हिरना दी, ते फिर भाई गुरदास जी सानू मानो मिठी जी झिड़क मारदे, पता की कहिंदे, कहिंदे चींटी खग मृग सनमुख पाछे लागे जाए, प्राणी गुरपंथ छाड़ चलत अज्ञान है। आ प्राणी तू इना त्रिगत जूना तो कुछ सिख, कीड़िया तो सिख, यूनिटी सीखनी है ते कीड़िया तो सिख, कूंजा तो सिख, हिरना तो सिख, तू ते 84 लाख जूना दा सरदार है, ते तू गुरु पंथ नू छड़ के अपनी वक्री टेंड क्यों जगाना है। दुबदा जेड़ी तेरे अंदर है ओदे विच कई बार तेरा स्वार्थ हुंदा है, तेरी चौधर हुंदी है, तेनू तेनू ओ जेड़ी गुरबाणी दी विचार है, ओ जेड़ी केंद्रीय स्थान दे हुकम ने ओ पांदे नहीं गे, क्योंकि ओदे विच तेरा किते ना किते स्वार्थ हुंदा है, किते ना किते तेरे ईगो नू चोट पहुंचदी है। इस तरह भाई गुरदास जी नू जदों पुछया भी भाई जी गुरबाणी च ते लिखिया भी होए एकत्र मिलो मेरे भाई, दुबिधा दूर करो लिव लाए, ते भाई साहब हुण ते सिख दुबिधा दूर करदे ही नहीं, इह ते सफा विछा के एक जगह ते बैठते ही नहीं, जे बैठण दा प्रोग्राम बनाण उह बाद विच बणदा है ते खिलर पहलां जांदा। एक वार ना साध संगत जी एक आनमतीए ने सिखां नू दर्पण दिखाया सी, इस मामले च पंथक एकता दे मामले च एक अनमतीए ने सिखां नू दर्पण दिखाया सी। जदों मैं वह घटनाक्रम पढ़ना ते मैं उहदा नां लैके कहिंदा भी सज्जना साडा अज भी उही हाल है। वह घटना की है, जलंधर दा जिहड़ा निजाम सी उहदा नां सी अदीना बेग। मेरे तो पहला सज्जन कुछ इतिहास दीआं गल्लां तुहाडे नाल सांझीआं करके गए ने। पंथक एकता की सेध सानू इतिहास चों भी मिलदी है, उम्मीद है तुसीं दिलचस्पी दिखाओगे। अदीना बेग नूं उथों खारज कर दिता,
ਤੇ ਰਾਜ ਤੇ ਇਸਲਾਮ ਦਾ ਸੀ, ਉਹ ਵੀ ਮੁਸਲਮਾਨ ਸੀ। ਮੂਲ ਰੂਪ ਚ ਤੁਸੀਂ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਕੱਢੋ ਨਾ ਤੇ ਮੁਸਲਮਾਨਾਂ ਚ ਇੱਕ ਭਾਈਚਾਰਾ ਅਰਾਈ ਸਬਜ਼ੀਆਂ ਭਾਜੀਆਂ ਦਾ ਕੰਮ ਕਰਦੇ ਨੇ। ਜਿਹੜਾ ਜੀਵਨ ਹੈ ਸਤਾਰ ਹੈ ਉਹ ਕੋਈ ਬਹੁਤ ਸੰਪੰਨ ਨਹੀਂ ਹੈ, ਥੋੜਾ ਕੱਦ ਕਾਠ ਕੱਢ ਆਇਆ, ਫੌਜ ਵਿੱਚ ਭਰਤੀ ਹੋ ਗਿਆ ਤੇ ਤੇਜ਼ ਤਰਾਰ ਸੀ, ਹੌਲੀ ਹੌਲੀ ਹਾਕਮ ਵੀ ਬਣ ਗਿਆ। ਇਹਨੂੰ ਮੁਸਲਮਾਨਾਂ ਦਾ ਨਾਰਦ ਮੁਨੀ ਵੀ ਕਹਿੰਦੇ ਨੇ। ਇਹਨੇ ਸਿੱਖਾਂ ਨਾਲ ਕਈ ਵਾਰੀ ਮਿੱਤਰਤਾ ਵੀ ਬਣਾਈ, ਕਈ ਵਾਰਾਂ ਸਿੱਖਾਂ ਦੇ ਵਿਰੋਧ ਵਿੱਚ ਮੈਦਾਨੇ ਜੰਗ ਵਿੱਚ ਲੜਨ ਵੀ ਆਇਆ, ਇਹਨੂੰ ਈਵਨ ਕਾਮਯਾਬੀ ਵੀ ਮਿਲੀ। ਇਹ ਇੱਕ ਵਾਰਾਂ ਤੇ ਇਹਦਾ ਲਾਹੌਰ ਦਰਬਾਰ ਵਿੱਚ ਵੀ ਉੱਥੋਂ ਦਾ ਇਹ ਮੁਖੀ ਵੀ ਬਣਨ ਦੀ ਕਗਾਰ ਤੇ ਪਹੁੰਚ ਗਿਆ ਸੀ, ਪਰ ਬਣ ਨਹੀਂ ਸੀ ਪਾਇਆ। ਮੈਂ ਬੇਨਤੀ ਕਰ ਰਿਹਾ, ਅਦੀਨਾ ਬੇਗ ਨੂੰ ਖਾਰਜ ਕਰ ਦਿੱਤਾ ਤਖ਼ਤ ਤੋਂ, ਬੜਾ ਬੇਸਰੋ ਸਮਾਨ, ਜਿਵੇਂ ਕਿਸੇ ਨੂੰ ਧੱਕੇ ਮਾਰ ਕੇ ਬਾਹਰ ਕੱਢੀ ਦਾ। ਇਹ ਵਿਚਰਦਾ ਵਿਚਰਦਾ ਕਿਸੇ ਕੋਲ ਚੁਰਿਆ ਵੀ ਕੱਲ ਤੱਕ ਮੈਂ ਤਖ਼ਤ ਤੇ ਬੈਠਦਾ ਸਾਂ, ਅੱਜ ਮੈਂ ਬੇਸਰੋ ਸਮਾਨ ਤੁਰਿਆ ਫਿਰਨਾ। ਉਹ ਜਿਹੜੀ ਹਕੂਮਤ ਸੀ, ਉਹ ਜਿਹੜਾ ਐਸ਼ਵਰ ਸੀ, ਉਹ ਮੈਨੂੰ ਦੁਬਾਰਾ ਕਦੀ ਨਹੀਂ ਮਿਲਣਾ। ਜਿਹਦੇ ਕੋਲ ਚੁਰਿਆ ਨਾ, ਪੰਥ ਜੀ ਧਿਆਨ ਦਿਆ ਜੇ, ਉਹ ਆਖਣ ਲੱਗੇ ਵੀ ਇੱਕ ਧਿਰ ਅਜੇ ਵੀ ਹੈ, ਜੇ ਉਹ ਚਾਹੇ ਤੇ ਤੈਨੂੰ ਤੇਰਾ ਗਵਾਚਿਆ ਹੋਇਆ ਰਾਜ ਭਾਗ ਦੁਬਾਰਾ ਦਵਾ ਸਕਦੀ ਹੈ। ਅਦੀਨਾ ਬੇਗ ਉਹਦੇ ਦੱਸੇ ਬਗੈਰ ਹੀ ਕਹਿਣ ਲੱਗਾ ਵੀ ਤੇਰੀ ਮੁਰਾਦ ਖਾਲਸਾ ਜੀ ਤੋਂ ਹੈ? ਉਹ ਕਹਿਣ ਲੱਗੇ ਹਾਂ, ਜੇ ਖਾਲਸਾ ਚਾਹੇ ਤੇ ਤੇਰਾ ਤਖ਼ਤ ਤੈਨੂੰ ਹੁਣ ਵੀ ਦਵਾ ਸਕਦਾ। ਅਦੀਨਾ ਬੇਗ ਦੀਆਂ ਅੱਖਾਂ ਚਮਕ ਪਈਆਂ, ਉਹਨੇ ਪਤਾ ਲਾਇਆ ਤੇ ਪਤਾ ਲੱਗਾ ਵੀ ਸਿੱਖ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਤੇੜੇ ਕਾਨੂੰ ਵਾਣ ਦਾ ਛੰਭ ਜੰਗਲਾਂ ਵਿੱਚ ਇਸ ਤਰ੍ਹਾਂ ਵਿਚਰ ਰਹੇ ਨੇ। ਪਤਾ ਕਰਕੇ ਇੱਕ ਦਿਨ ਅਦੀਨਾ ਬੇਗ ਪਹੁੰਚ ਗਿਆ, ਉਹਨੇ ਘਾਹ ਦਾ ਤਿਨਕਾ ਦੰਦਾਂ ਵਿੱਚ ਦਬਾਇਆ, ਜਿਹੜਾ ਪ੍ਰਤੀਕ ਸੀ ਜਿਵੇਂ ਸਫੈਦ ਝੰਡਾ ਦਿਖਾਉਂਦੇ ਨੇ ਵੀ ਮੈਂ ਨਿਮਾਣਾ ਹੋ ਕੇ ਆਇਆ, ਗਲ ਵਿੱਚ ਪਰਨਾ ਪਾਇਆ ਹੋਇਆ ਸੀ, ਬੜਾ ਨੀਮੋ ਝੂਣਾ ਜਿਹਾ ਹੋ ਕੇ ਅੱਗੇ ਗਿਆ ਤੇ ਕਹਿਣ ਲੱਗਾ, ਪੰਥ ਜੀ ਮੈਂ ਤੁਹਾਡੇ ਕੋਲ ਬੇਨਤੀ ਕਰਨ ਆਇਆ। ਜਥੇਦਾਰ ਇਕੱਠੇ ਹੋ ਗਏ, ਝਟਪਟ ਸਾਰੇ ਅਦੀਨਾ ਬੇਗ ਆਇਆ, ਅਦੀਨਾ ਬੇਗ ਆਇਆ, ਸਾਰਾ ਪੰਥ ਇਕੱਠਾ ਹੋ ਗਿਆ। ਆਖਣ ਲੱਗੇ ਦੱਸ ਕੀ ਗੱਲ ਏ? ਕਹਿਣ ਲੱਗੇ ਜੀ ਮੇਰਾ ਤਖ਼ਤ ਖੋਹ ਲਿਆ ਮੇਰੇ ਮਜ਼ਹਬੀ ਭਰਾਵਾਂ ਨੇ, ਮੇਰੇ ਹੀ ਹਮ ਮਜ਼ਹਬ ਲੋਕਾਂ ਨੇ, ਤੇ ਜੇ ਤੁਸੀਂ ਮੇਰੀ ਮਦਦ ਕਰੋ ਤੇ ਮੈਨੂੰ ਮੇਰਾ ਤਖ਼ਤ ਪ੍ਰਾਪਤ ਹੋ ਸਕਦਾ। ਜਥੇਦਾਰ ਸਾਹਿਬਾਨ ਕਹਿਣ ਲੱਗੇ ਵੀ ਸਾਡੇ ਵਿੱਚ ਡਿਕਟੇਟਰਸ਼ਿਪ ਨਹੀਂ ਚੱਲਦੀ, ਅਸੀਂ ਇਕੱਠੇ ਹੋ ਕੇ ਵਿਚਾਰ ਕਰਾਂਗੇ, ਜੇ ਪੰਥ ਰਾਜੀ ਹੋ ਗਿਆ ਤੇ ਫਿਰ ਤੇਰੀ ਮਦਦ ਕਰ ਦਿਆਂਗੇ। ਅਦੀਨਾ ਬੇਗ ਨੂੰ ਹੁਕਮ ਕੀਤਾ, ਪਰਾਂ ਜਾ ਕੇ ਵੱਟ ਤੇ ਬਹਿ ਗਿਆ। ਉੱਥੇ ਕਿਹੜੀਆਂ ਮੰਜੀਆਂ ਸਨ, ਉੱਥੇ ਕਿਹੜੀਆਂ ਕੁਰਸੀਆਂ ਸਨ, ਵੱਟ ਤੇ ਬਹਿ ਗਿਆ। ਕਹਿਣ ਲੱਗੇ ਵੇਟ ਕਰ। ਜਥੇਦਾਰਾਂ ਨੇ ਵਿਚਾਰ ਕੀਤੀ ਵੀ ਅਦੀਨਾ ਬੇਗ ਆਇਆ ਹੈ, ਕਹਿੰਦਾ ਮਦਦ ਕਰੋ। ਇੱਕ ਸਿੱਖ ਕਹਿਣ ਲੱਗਾ ਵੀ ਇਹ ਸ਼ਾਤਰ ਬਹੁਤ ਹੈ, ਇਹਦੀ ਮਦਦ ਨਹੀਂ ਕਰਨੀ ਚਾਹੀਦੀ, ਹਾਲਾਂਕਿ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਸੀ, ਮੇਰਾ ਵੀ ਮਤ ਹੈ। ਪਰ ਦੂਜਾ ਥੋੜਾ ਕਾਲਾ ਸੀ, ਉਹ ਕਹਿਣ ਲੱਗਾ ਨਹੀਂ ਜੀ, ਸਾਡਾ ਸਾਨੂੰ ਤੇ ਹੁਕਮ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਤੀਜੇ ਨੇ ਜਕਾਰਾ ਛੱਡ ਦਿੱਤਾ, ਹੁਣ ਸਾਰੇ ਉਹਨਾਂ ਦੇ ਮੂੰਹ ਵੱਲ ਵੇਖਣ ਵੀ ਹੁਣ ਕੀ ਕਰੀਏ, ਹੁਣ ਤੇ ਮਦਦ ਕਰਨੀ ਪੈਣੀ ਹੈ। ਜਥੇਦਾਰਾਂ ਨੇ ਅਦੀਨਾ ਬੇਗ ਨੂੰ ਕਿਹਾ ਵੀ ਜਾ ਅਦੀਨਾ ਬੇਗ ਤੂੰ ਘੋੜੇ ਵੇਚ ਕੇ ਸੌ ਜਾ, ਪੰਥ ਆਵੇਗਾ, ਅਸੀਂ ਲੜਾਂਗੇ, ਜਾਂ ਤੇ ਅਸੀਂ ਲੜਦੇ ਲੜਦੇ ਸ਼ਹੀਦ ਹੋ ਜਾਵਾਂਗੇ, ਜਾਂ ਅਸੀਂ ਤਖ਼ਤ ਖੋਹ ਕੇ ਉਹਨਾਂ ਤੋਂ ਤੇ ਤੈਨੂੰ ਤੇਰਾ ਤਖ਼ਤ ਵਾਪਸ ਦਵਾਂਗੇ। ਇਤਿਹਾਸ ਗਵਾਹ ਏ ਬਈ ਇਹ ਯੁੱਧ ਹੋਇਆ ਤੇ ਸਫਲਤਾ ਨੇ ਖਾਲਸਾ ਜੀ ਦੀ ਕਦਮਬੋਸ਼ੀ ਕੀਤੀ। ਅਦੀਨਾ ਬੇਗ ਨੂੰ ਖਾਲਸਾ ਜੀ ਨੇ ਜਲੰਧਰ ਦਾ ਰਾਜ ਦੁਬਾਰਾ ਬਹਾਲ ਕਰਵਾ ਦਿੱਤਾ ਔਰ ਆਪ ਫਿਰ ਜੰਗਲਾਂ ਵਿੱਚ ਮੁੜ ਗਏ। ਅਦੀਨਾ ਬੇਗ ਦੇ ਮਨ ਵਿੱਚ ਵਿਚਾਰ ਆਈ ਵੀ ਮੇਰੇ ਤੇ ਬੜਾ ਖਾਲਸਾ ਜੀ ਨੇ ਪਰਉਪਕਾਰ ਕੀਤਾ, ਚਲੋ ਹੋਰ ਕੁਛ ਨਹੀਂ, ਉਹਨਾਂ ਦੀ ਆਪਣੀ ਜ਼ੁਬਾਨ ਹੈ। ਕਹਿਣ ਲੱਗਾ ਇੱਕ ਦਾਵਤ ਹੀ ਦੇ ਦਈਏ ਸਿੰਘਾਂ ਨੂੰ, ਦਾਵਤ ਦੀ ਤਿਆਰੀ ਹੋ ਗਈ, ਸੁਨੇਹ ਪਹੁੰਚ ਗਏ। ਇੱਕ ਉਹ ਦਿਨ ਸੀ ਜਿੱਦਣ ਸਾਰਾ ਪੰਥ ਜਲੰਧਰ ਇਕੱਠਾ ਹੋਇਆ ਸੀ ਅਦੀਨਾ ਬੇਗ ਦੇ ਘਰ, ਸ਼ਾਮਿਆਨੇ ਲੱਗੇ ਹੋਏ ਸਨ, ਬੜੇ ਬੜੇ ਡਿਲੀਵਰ ਕਰਨ ਵਾਲੇ ਸਨ, ਸਾਰੇ ਬਹਿਰੇ ਆਦਕ, ਉਹ ਬੜੀ ਚਹਿਲ ਪਹਿਲ। ਅਦੀਨਾ ਬੇਗ ਆਪ ਹੱਥ ਵਿੱਚ ਪਦਾਰਥ ਲੈ ਕੇ ਖਾਲਸੇ ਨੂੰ, ਖਾਲਸਾ ਜੀ ਆਹ ਥੋੜਾ ਛੱਕ ਕੇ ਵੇਖੋ, ਖਾਲਸਾ ਜੀ ਆਹ ਵੇਖੋ, ਆਹ ਥੋੜਾ ਜਿਹਾ ਸੁਰ ਤੇ ਜ਼ੋਰ ਦੇ ਕੇ ਮੇਰੀ ਬੇਨਤੀ ਸੁਣਿਆ ਜੀ, ਮੈਂ ਪੰਥਕ ਏਕਤਾ ਤੇ ਬੇਨਤੀ ਕਰ ਰਿਹਾ। ਜਦੋਂ ਐਨ ਇਹ ਦਾਵਤ ਗਹਿ ਗੱਚ ਚੱਲ ਰਹੀ ਸੀ ਨਾ, ਜਿਹਨੂੰ ਤੁਸੀਂ ਪੀਕ ਤੇ ਕਹਿੰਦੇ ਹੋ, ਉਦੋਂ ਅਦੀਨਾ ਬੇਗ ਨੇ ਗੱਲ ਚ ਪਰਨਾ ਪਾ ਕੇ ਪੰਥ ਨੂੰ ਇੱਕ ਗੱਲ ਕਹੀ। ਵੱਡਾ ਰਾਜ ਨੇ ਤਖ਼ਤ ਸਜਾਇਆ ਸੀ, ਉਹਦੇ ਤੇ ਕੁਰਸੀਆਂ ਡਾ ਕੇ ਜਥੇਦਾਰ ਉੱਤੇ ਬੈਠੇ ਸਨ ਤੇ ਆਮ ਸੈਨਿਕ ਥੱਲੇ ਬੈਠੇ ਸਨ। ਅਦੀਨਾ ਬੇਗ ਸਟੇਜ ਦੇ ਸਾਹਮਣੇ ਆ ਗਿਆ, ਸਾਹਮਣੇ ਆ ਕੇ ਜਿਹੜੇ ਉਹਨੇ ਬੋਲ ਕਹੇ ਬੜੇ ਧਿਆਨ ਨਾਲ

ਸੁਣਨ ਵਾਲੇ ਨੇ, ਹੱਥ ਜੋੜ ਕੇ ਕਹਿਣ ਲੱਗਾ, ਅਹੋ ਧੰਨ ਗੁਰ ਪੰਥ ਮਹਾਨੰਗ, ਮੋਹੇ ਅਨਾਥ ਪਰ ਕਰਿਓ ਅਹਿਸਾਨੰਗ, ਗਈ ਹਕੂਮਤ ਫੇਰ ਦਵਾਈ, ਸ਼ਰਨ ਪਰੇ ਕੀ ਲਾਜ ਰਖਾਈ, ਬਿਕਰਮ ਸਮ ਬੀਰ ਨਿਡਰ ਸਮ ਆਹੇ ਸਿਕੰਦਰ, ਧਰਮੀ ਫੌਜ ਅਰ ਕਰਨ ਜੈਸ, ਜਾਣਿਓ ਜਗ ਅੰਦਰ ਦੇਗ ਤੇਗ ਕੇ ਮਰਦ, ਗਰਦ ਛਤਰਨ ਕੇ ਕਰਤਾ, ਅਹੋ ਖਾਲਸਾ ਪੰਥ ਸਰਬ ਸਮਰੱਥ ਕੇ ਤਰਤਾ। ਅਹੋ ਧੰਨ, ਅਹੋ ਧੰਨ ਮੈਨੇ ਖਾਲਸਾ ਜੀ ਤੁਸੀਂ ਧੰਨ ਹੋ, ਅਹੋ ਧੰਨ ਗੁਰ ਪੰਥ ਮਹਾਨੰਗ, ਗੁਰੂ ਪੰਥ ਜੀ ਤੁਸੀਂ ਬੜੇ ਮਹਾਨ ਹੋ, ਤੁਸੀਂ ਬੜੇ ਧੰਨ ਹੋ, ਤੁਸੀਂ ਬੜੇ ਬਾ ਕਮਾਲ ਹੋ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਮੋਹੇ ਅਨਾਥ ਪਰ ਕਰਿਓ ਅਹਿਸਾਨੰਗ, ਮੈਂ ਰਾਜਨੀਤਿਕ ਪੱਖੋਂ ਯਤੀਮ ਹੋ ਗਿਆ ਸਾਂ, ਮੇਰੀ ਸੰਭਾਲ ਕਿਸੇ ਨੇ ਨਹੀਂ ਸੀ ਕਰਨੀ, ਪਰ ਤੁਸੀਂ ਮੇਰਾ ਗਵਾਚਿਆ ਹੋਇਆ ਤਖਤ ਮੈਨੂੰ ਦੁਬਾਰਾ ਦਵਾ ਦਿੱਤਾ। ਅਨਾਥ ਪਰ ਕਰਿਓ ਅਹਿਸਾਨੰਗ, ਗਈ ਹਕੂਮਤ ਫੇਰ ਦਵਾਈ, ਮੇਰੀ ਗਈ ਹੋਈ ਹਕੂਮਤ ਤੁਸੀਂ ਮੈਨੂੰ ਵਾਪਸ ਕਰਾ ਦਿੱਤੀ ਹੈ। ਸ਼ਰਨ ਪਰੇ ਕੀ ਲਾਜ ਰਖਾਈ, ਮੇਰੀ ਸ਼ਰਨ ਪੈ ਦੀ ਤੁਸੀਂ ਲਾਜ ਰੱਖ ਲਈਏ ਖਾਲਸਾ ਜੀ। ਤੁਸੀਂ ਵਿਕਰਮ ਸਮ ਬੀਰ ਨਿਡਰ ਸਮ ਆਹੇ ਸਿਕੰਦਰ, ਤੁਸੀਂ ਵਿਕਰਮਾ ਦਿੱਤੇ ਵਾਂਗੂ ਯੋਧੇ ਜੇ ਤੇ ਸਿਕੰਦਰ ਵਾਂਗੂ ਤੁਸੀਂ ਜੇਤੂ ਹੋ। ਧਰਮੀ ਫੌਜ ਅਰ ਕਰਨ ਜੈਸ, ਜਾਣਿਓ ਜਗ ਅੰਦਰ, ਤੁਹਾਡੀ ਫੌਜ ਧਰਮੀਆਂ ਦੀ ਫੌਜ ਹੈ, ਤੁਹਾਡੀ ਫੌਜ ਜ਼ੁਲਮ ਨਹੀਂ ਕਰਦੀ। ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਸ਼ ਕਰੋ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਬੱਚੇ ਨਾਦਾਨ ਹੁੰਦੇ ਨੇ, ਉਹਨਾਂ ਨੂੰ ਤੇ ਪਤਾ ਹੀ ਨਹੀਂ ਹੁੰਦਾ, ਪਰ ਅਸੀਂ ਨਾਦਾਨ ਨਹੀਂ ਹੁੰਦੇ। ਜੇ ਥੋੜੀ ਜਿਹੀ ਦੂਰੀ ਬਣਾ ਲਈਏ ਤੇ ਬਾਕੀਆਂ ਦਾ ਸਮਾਂ ਬਚ ਜਾਂਦਾ, ਇਕਾਗਰਤਾ ਬਣੀ ਰਹਿੰਦੀ। ਇਸ ਲਈ ਜ਼ਰੂਰ ਬੇਨਤੀ ਪ੍ਰਵਾਨ ਕਰਿਆ ਕਰੋ। ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ। ਵਿਕਰਮ ਸਮ ਬੀਰ ਨਿਡਰ ਸਮ ਆਹੇ ਸਿਕੰਦਰ, ਧਰਮੀ ਫੌਜ ਅਰ ਕਰਨ ਜੈਸ, ਜਾਣਿਓ ਜਗ ਅੰਦਰ, ਦੇਗ ਤੇਗ ਕੇ ਮਰਦ ਗਰਦ ਛਤਰਨ ਕੇ ਕਰਤਾ। ਖਾਲਸਾ ਜੀ, ਤੁਸੀਂ ਆਪਣੀ ਦੇਗ ਨੂੰ ਤੇ ਆਪਣੀ ਤੇਗ ਨੂੰ ਕਦੀ ਜੰਗਾਲ ਨਹੀਂ ਲੱਗਣ ਦਿੰਦੇ। ਭੁੱਖੇ ਲਈ ਤੁਹਾਡੀ ਹਰ ਵੇਲੇ ਦੇਗ ਤਿਆਰ ਹੁੰਦੀ ਏ ਤੇ ਸਿਰ ਫਿਰੇ ਵਾਸਤੇ ਹਰ ਵਕਤ ਮਿਆਨ ਚੋਂ ਬਾਹਰ ਕੱਢ ਕੇ ਰੱਖੀ ਹੋਈ ਤੁਹਾਡੀ ਤਲਵਾਰ ਵੀ ਹੁੰਦੀ ਏ। ਤੁਸੀਂ ਦੇਗ ਤੇ ਤੇਗ ਦੋਵਾਂ ਦੇ ਧਨੀ ਹੋ। ਦੇਗ ਤੇਗ ਕੇ ਮਰਦ ਗਰਦ ਛਤਰਨ ਕੇ ਕਰਤਾ, ਅਹੋ ਖਾਲਸਾ ਪੰਥ ਸਰਬ ਸਮਰੱਥ ਕੇ ਤਰਤਾ। ਹੈ ਖਾਲਸਾ ਪੰਥ ਜੀ, ਤੁਸੀਂ ਜੋ ਕਰਨਾ ਚਾਹੋ ਕਰ ਸਕਦੇ ਹੋ, ਪਰ ਇੰਨਾ ਕੁਛ ਕਰਕੇ ਵੀ ਬੀਬੀ ਗਈ ਹੈ, ਥੋੜਾ ਜਿਹਾ ਪਹਿਲਾਂ ਟੁਰ ਜਾਂਦੀਆਂ, ਤੇ ਮੈਂ ਜਿਹੜੀ ਮਿਹਨਤ ਕਰਕੇ ਗੁਲਦਸਤਾ ਬਣਾ ਕੇ ਲਿਆਇਆ ਉਹਨੂੰ ਥੋੜਾ ਜਿਹਾ ਹੋਰ ਰੰਗ ਲੱਗ ਜਾਂਦਾ। ਆਖੋ ਸਤਨਾਮ ਸ੍ਰੀ। ਇਹ ਜ਼ਰੂਰ ਧਿਆਨ ਰੱਖਿਆ ਕਰੋ, ਬੱਚੇ ਤੇ ਨਾਦਾਨ ਨੇ, ਅਸੀਂ ਨਾਦਾਨ ਨਹੀਂ। ਇਹ ਜਿਹੜੀ ਕਥਾ ਦਾ ਵਿਸ਼ਾ ਹੈ ਨਾ ਸਾਧ ਸੰਗਤ ਜੀ, ਇਹ ਝੀਲ ਵਰਗਾ ਹੁੰਦਾ, ਰੁਕੀ ਹੋਈ ਝੀਲ। ਉਹਦੇ ਚ ਇੱਕ ਕੰਕਰ ਤੁਸੀਂ ਸੁੱਟ ਦਿਓ, ਸਾਰੀ ਝੀਲ ਡਿਸਟਰਬ ਹੋ ਜਾਏਗੀ। ਕੀਰਤਨ ਟੀਮ ਵਰਕ ਹੁੰਦਾ, ਸਾਜ ਵੱਜ ਰਹੇ ਨੇ, ਤਿੰਨ ਜਣੇ ਗਾ ਰਹੇ ਨੇ, ਥੋੜਾ ਬਹੁਤਾ ਸ਼ੋਰ ਜਜਬ ਹੋ ਜਾਂਦਾ, ਇਹਦੇ ਵਿੱਚ ਨਹੀਂ ਹੁੰਦਾ। ਇਸ ਲਈ ਜਿਹੜੇ ਮੈਂ ਬੇਸ ਬਣਾਇਆ, ਪੰਕਤੀਆਂ ਮਾਹੌਲ ਬਣਾਈਏ, ਫਿਰ ਸਮਾਪਤੀ ਕਰੀਏ। ਇੱਕ ਵਾਰੀ ਸਾਰੇ ਫਿਰ ਰਸਨਾ ਪਵਿੱਤਰ

ਸੁਰਤ ਜਲੰਧਰ ਲੈ ਜਾਓ, ਪੰਥ ਇਕੱਠਾ ਹੈ, ਅਧੀਨਾ ਬੇ ਖਿਦਮਤ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਆਹੋ ਖਾਲਸਾ ਪੰਥ ਸਰਬ ਸਮਰੱਥ ਕੇ ਧਰਤਾ ਪਰ। ਜਦੋਂ ਉਹਦੇ ਮੂੰਹੋਂ ਪਰ ਨਿਕਲਿਆ ਜਥੇਦਾਰਾਂ ਦੇ ਕੰਨ ਖੜੇ ਹੋ ਗਏ, ਅਧੀਨਾ ਬੇਗ ਪਰ ਕੀ? ਕਹਿਣ ਲੱਗਾ ਨਹੀਂ ਨਹੀਂ ਉਹ ਤੇ ਵੈਸੇ ਹੀ ਮੇਰੇ ਮੂੰਹੋਂ ਨਿਕਲ ਗਿਆ, ਪਰ ਵਾਲੀ ਤੇ ਕੋਈ ਗੱਲ ਨਹੀਂ। ਜਦੋਂ ਬੰਦਾ ਗੱਲ ਕਰਦਾ ਕਰਦਾ ਕਵੇ ਨਾ ਪਰ, ਲੇਕਿਨ, ਪਰੰਤੂ, ਇਹਦਾ ਮਤਲਬ ਹੁਣ ਯੂ ਟਰਨ ਮਾਰੇਗਾ। ਜਥੇਦਾਰ ਕਹਿਣ ਲੱਗੇ ਦੱਸ ਕੀ ਗੱਲ ਹੈ? ਆਖਣਗੇ ਨਹੀਂ ਖਾਲਸਾ ਜੀ ਗੱਲ ਕੋਈ ਵੀ ਨਹੀਂ ਗੀ। ਕਹਿਣ ਲੱਗੇ ਵੇਖ ਜਿਹੜਾ ਸੱਚਾ ਮਿੱਤਰ ਹੁੰਦਾ ਹੈ ਉਹਦਾ ਫਰਜ਼ ਹੁੰਦਾ ਹੈ ਵੀ ਜੇ ਕੋਈ ਕਮੀ ਹੈ ਤੇ ਮੂੰਹ ਤੇ ਦੱਸੇ ਤੇ ਤਾਰੀਫ ਸਾਹਮਣੇ ਨਹੀਂ ਪਿੱਠ ਦੇ ਪਿੱਛੇ ਕਰੇ। ਜੇ ਕੋਈ ਗੱਲ ਤੈਨੂੰ ਔੜੀ ਹੈ ਤੇ ਦੱਸ। ਕਹਿਣ ਲੱਗਾ ਖਾਲਸਾ ਜੀ ਗੱਲ ਤੇ ਔੜੀ ਹੈ ਪਰ ਮੈਂ ਡਰ ਗਿਆ ਹਾਂ ਵੀ ਤੁਹਾਡੇ ਗੇਅਰ ਦੋ ਹੀ ਨੇ, ਇੱਕ ਟਾਪ ਤੇ ਇੱਕ ਰਿਵਰਸ, ਕਿਤੇ ਕੁੱਟੋ ਹੀ ਨਾ। ਆ ਹੁਣੇ ਹੁਣੇ ਤੁਸੀਂ ਮੈਨੂੰ ਤਖ਼ਤ ਦਵਾਇਆ ਹੈ, ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਪਵਾਂ ਵੀ ਤੁਸੀਂ ਨਾਰਾਜ਼ ਹੋ ਜਾਓ ਤੇ ਮੈਨੂੰ ਇੱਥੋਂ ਫਿਰ ਭਜਾ ਦਿਓ, ਮੈਂ ਤਾਂ ਡਰ ਗਿਆ ਸਾਂ। ਜਥੇਦਾਰ ਕਹਿਣ ਲੱਗੇ ਤੂੰ ਡਰ ਨਾ, ਨਿਸ਼ੰਗ ਹੋ ਕੇ ਕਹੋ ਜੋ ਕਹਿਣਾ। ਹੁਣ ਦੀਨਾ ਬੇਗ ਨੇ ਫਿਰ ਦੁਬਾਰਾ ਸ਼ੁਰੂ ਕੀਤਾ, ਦੀਨ ਬੇਗ ਕਹਿ, ਦੀਨ ਬੇਗ ਕੀ ਕਹਿ? ਦੀਨ ਬੇਗ ਕਹਿ ਗੁਣ ਬੇਅੰਤ ਜਿਉ ਹੈ ਤੁਮ ਮਾਹੀ। ਖਾਲਸਾ ਜੀ ਦੀਨ ਬੇਗ ਚਾਹੇ ਗੁਣ ਬੇਅੰਤ ਜਿਉ ਹੈ ਤੁਮ ਮਾਹੀ, ਬੇ ਇਤਫਾਕੀ ਐਬ ਵੱਡੋ ਇੱਕ ਆਹੇ ਮਹਾਹੀ। ਖਾਲਸਾ ਜੀ ਤੁਹਾਡੇ ਚ ਬੜੇ ਗੁਣ ਨੇ ਪਰ ਤੁਹਾਡੇ ਚ ਇੱਕ ਬਹੁਤ ਵੱਡਾ ਔਗਣ ਏ, ਉਹ ਹੈ ਬੇ ਇਤਫਾਕੀ ਦਾ। ਉਹ ਬੇ ਇਤਫਾਕੀ ਦਾ ਦਰਪਣ ਤੁਸੀਂ ਦੇਖ ਰਹੇ ਹੋ, ਇਲਾਕਾਵਾਦ ਸਾਡੇ ਵਿੱਚ ਹੈ, ਸੰਪਰਦਾਵਾਦ ਸਾਡੇ ਵਿੱਚ ਹੈ, ਜਾਤਵਾਦ ਸਾਡੇ ਵਿੱਚ ਹੈ। ਉਦੋਂ ਤੇ 12 ਮਿਸਲਾਂ ਸਨ ਤੇ ਉਸ ਮਰਦ ਨੇ ਇਕੱਠੀਆਂ ਕਰ ਲਈਆਂ ਤੇ ਹੁਣ ਤੇ 1200 ਗਿਣਦੇ ਗਿਣਦੇ ਥੱਕ ਜਾਈਦਾ ਵੀ ਇਹ ਤੇ ਹੋਰ ਜ਼ਿਆਦੀਆਂ ਹੋ ਗਈਆਂ ਨੇ। ਬਰਾਦਰੀਆਂ ਦੇ ਵੱਖਰੇ ਗੁਰਦੁਆਰੇ, ਸੰਪਰਦਾਵਾਂ ਦੇ ਆਪਣੇ ਨਾਂ ਦੇ ਉੱਤੇ ਸੰਸਥਾਵਾਂ, ਹਰ ਇੱਕ ਦਾ ਜ਼ੋਰ ਲੱਗਾ ਪਿਆ ਹੈ ਵੀ ਮੈਂ ਆਪਣੇ ਦੁਆਲੇ ਜਿਹੜਾ ਮੇਰਾ ਗਰੁੱਪ ਹੈ, ਜਿਹੜੀ ਮੇਰੀ ਟੀਮ ਹੈ, ਉਹਨੂੰ ਮੈਂ ਸਟਰੋਂਗ ਕਰ ਲਵਾਂ। ਪੰਥ ਨੂੰ ਸਟਰੋਂਗ ਨਹੀਂ ਕਰਨਾ, ਟੀਮ ਸਟਰੋਂਗ ਕਰਨ ਦੀ ਵਿਲ ਹੈ, ਵੇਰ ਦੇਰ ਇਜ਼ ਏ ਵਿਲ ਦੇਰ ਇਜ਼ ਏ ਵੇ, ਉਹ ਹੋ ਜਾਏਗੀ। ਪੰਥ ਨੂੰ ਮਜ਼ਬੂਤ ਕਰਨ ਦੀ ਚਾਹ ਹੀ ਨਹੀਂ, ਉਹ ਕਿੱਥੋਂ ਹੋਵੇਗੀ? ਦੀਨ ਬੇਗ ਕਹਿ, ਬੜੇ ਧਿਆਨ ਨਾਲ ਪੰਕਤੀਆਂ ਸੁਣਿਓ, ਅਸੀਂ ਪੰਥਕ ਗੱਲਾਂ ਇੱਥੇ ਰੋਜ਼ ਕਰਨੇ ਆ ਪਰ ਟੀਚੇ ਤੇ ਪਹੁੰਚਾਂਗੇ ਕਿਵੇਂ? ਸਾਡਾ ਉਹ ਮਸਲਾ ਆਰਥਿਕ ਹੋਵੇ, ਸਾਡਾ ਉਹ ਮਸਲਾ ਰਾਜਨੀਤਿਕ ਹੋਵੇ, ਸਾਡਾ ਉਹ ਮਸਲਾ ਸਤਸੰਗ ਜੀ ਧਾਰਮਿਕ ਹੋਵੇ, ਸਮਾਜਿਕ ਹੋਵੇ, ਜੇ ਗੋਲ ਨੂੰ ਅਚੀਵ ਕਰਨਾ ਹੈ ਤੇ ਉਹਦੇ ਵਾਸਤੇ ਯੂਨਿਟੀ ਬਹੁਤ ਲਾਜ਼ਮੀ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ। ਦੀਨ ਬੇਗ ਕਹਿ ਗੁਣ ਬੇਅੰਤ ਜਿਉ ਹੈ ਤੁਮ ਮਾਹੀ। ਖਾਲਸਾ ਜੀ ਬੇ ਇਤਫਾਕੀ ਐਬ ਵੱਡੋ ਇੱਕ ਆਹੇ ਮਹਾਹੀ, ਜਿਸ ਨੇ ਸਭ ਗੁਣ ਰੱਖੇ ਢਾਂਪ ਫਲ ਪੱਕਣ ਨਾ ਦੇ। ਉਸ ਬੇ ਇਤਫਾਕੀ ਨੇ ਤੁਹਾਡੇ ਬੇਅੰਤ ਗੁਣਾਂ ਨੂੰ ਉੱਤੋਂ ਢੱਕ ਦਿੱਤਾ, ਜਿਵੇਂ ਇੱਕ ਮੰਜਾ ਡਾਹ ਕੇ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਰੱਖ ਦਈਏ ਤਾਜ਼ੇ, ਇਹ ਚੰਬੇਲੀ ਦਾ ਹੈ, ਗੇਂਦੇ ਦਾ ਹੈ, ਇਹ ਗੁਲਾਬ ਦਾ ਹੈ, ਉਹਦੇ ਤੇ 100 ਕਿਸਮ ਦਾ ਫੁੱਲ ਰੱਖ ਦਈਏ ਤੇ ਇੱਕ ਮਹਾਂ ਗੰਦੀ ਚਾਦਰ ਲਿਆ ਕੇ ਉਹਨਾਂ ਫੁੱਲਾਂ ਦੇ ਉੱਤੇ ਵਿਛਾ ਦਈਏ ਤੇ ਉਹ ਸਾਰਿਆਂ ਫੁੱਲਾਂ ਦੀ ਖੁਸ਼ਬੂ ਦਾ ਉਹ ਗੰਦੀ ਚਾਦਰ ਸੱਤਿਆ ਨਾਸ਼ ਕਰ ਦਿੰਦੀ ਹੈ। ਇਸ ਤਰ੍ਹਾਂ ਤੁਹਾਡੇ ਚ ਬੇਅੰਤ ਗੁਣ ਮੌਜੂਦ ਨੇ ਪਰ ਉਹਨਾਂ ਬੇਅੰਤ ਗੁਣਾਂ ਦੇ ਉੱਤੇ ਜਦੋਂ ਬੇਇਤਫਾਕੀ ਦੀ ਚਾਦਰ ਨਾਲ ਢੱਕ ਦਿੰਦੇ ਹੋ ਤੇ ਉਹ ਸਾਰੇ ਗੁਣ ਨਿਸਤੋ ਨਾਬੂਤ ਹੋ ਜਾਂਦੇ। ਬੇ ਇਤਫਾਕੀ ਐਬ ਵੱਡੋ ਇੱਕ ਆਹੇ ਮਹਾਹੀ, ਜਿਸ ਨੇ ਸਭ ਗੁਣ ਰੱਖੇ ਢਾਂਪ ਫਲ ਪੱਕਣ ਨਾ ਦੇ ਹੈ। ਏਕ ਦੂਤੀ ਕੇ ਬੀਚ ਸਿੰਘ ਸਿੰਘ ਕਹਿਣ ਨਾ ਚਾਹੇ ਹੈ। ਸੁਣਿਓ, ਇੱਕ ਇੱਕ ਬਣਿਓ ਚੈਤ ਪਾਤਸ਼ਾਹ ਸਿੰਘ ਸਵਤੰਤਰ। ਕੱਲਾ ਕੱਲਾ ਸਿੱਖ ਸਵਤੰਤਰ ਪਾਤਸ਼ਾਹ ਬਣਨਾ ਚਾਹੁੰਦਾ ਹੈ, ਕਿਸੇ ਦੇ ਮਤਹਿਤ ਨਹੀਂ ਰਹਿਣਾ। ਕੱਲੇ ਕੱਲੇ ਜਿਹੜਾ ਉਹ ਕਹਿੰਦਾ ਮੈਂ ਚੀਫ ਆਰਗੇਨਾਈਜ਼ਰ ਬਣਨਾ ਹੈ, ਇੱਥੇ ਆ ਕੇ ਸਮੱਸਿਆ ਖੜੀ ਹੁੰਦੀ ਹੈ। ਹੁਕਮ ਮਨਾਣਾ ਹੈ, ਹੁਕਮ ਮੰਨਣਾ ਨਹੀਂ। 7 ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦਾ ਹੁਕਮ ਮੰਨਿਆ, ਭਾਵੇਂ ਮਰੀ ਚੂਈ ਬਾਹਰ ਸੁੱਟਣੀ ਸੀ, ਭਾਵੇਂ ਰਾਤ ਨੂੰ ਕੱਪੜੇ ਧੋਣੇ ਸਨ, ਭਾਵੇਂ ਮੀਂਹ ਵਰ ਦੇ ਵਿੱਚ ਧਰਮਸ਼ਾਲ ਲਿੰਬਣੀ ਸੀ, ਭਾਵੇਂ ਸੀਵਰੇ ਚੋਂ ਲੋਟਾ ਕੱਢਣਾ ਸੀ, 7 ਸਾਲ ਹੁਕਮ ਮੰਨਿਆ ਤੇ ਫਿਰ ਗੁਰੂ ਨਾਨਕ ਕਹਿਣ ਲੱਗੇ ਹੁਣ ਤੈਨੂੰ ਹੁਕਮ ਮਨਾਉਣ ਜੋਗਾ ਕਰ ਦਿਆਂਗਾ। ਪਹਿਲਾਂ ਹੁਕਮ ਕਿਸੇ ਦਾ ਮੰਨੀਏ ਤੇ ਸਹੀ, ਫਿਰ ਅਸੀਂ ਮਨਾ। ਅਸੀਂ ਤੇ ਕਹਿੰਦੇ ਹਾਂ ਵੀ ਹੁਕਮ ਮਨਾਉਣ ਤੋਂ ਹੀ ਗੱਲ ਸ਼ੁਰੂ ਕਰਨੀ ਹੈ, ਏਦਾਂ ਗੱਲ ਨਹੀਂ ਬਣੇਗੀ। ਅੱਜ ਸਾਰੀਆਂ ਸਮੱਸਿਆਵਾਂ ਇੱਥੇ ਹੀ ਖੜੀਆਂ ਹੁੰਦੀਆਂ ਨੇ। ਇੱਕ ਇੱਕ ਬਣਿਓ ਚੈਤ
ਪਾਤਸ਼ਾਹ ਸਿੰਘ ਸਵਤੰਤਰ ਅੱਗਾ ਤੁਮਰਾ ਸ਼ੇਰ ਪਿੱਛਾ ਸ਼ਾਰਨ ਕਾ ਤੰਤਰ ਆਗੇ ਜੀਤਤ ਦੇਸ਼। ਆ ਦੇਸ਼ ਜਿੱਤਣ ਵਾਲੀ ਗੱਲ ਨੀ, ਐਡੀ ਦੂਰ ਬੈਠ ਕੇ ਕਿੱਡੇ ਕਿੱਡੇ ਸੋਹਣੇ ਸਥਾਨ ਕਿੱਡੇ ਕਿੱਡੇ ਅੱਛੇ ਕਾਰੋਬਾਰ ਤੁਸੀਂ ਦੇਸ਼ ਹੀ ਤੇ ਜਿੱਤੇ ਨੇ, ਪਰ ਮਿਸਟੇਕ ਕੀ ਹੋ ਗਈ? ਆਗੇ ਜੀਤਤ ਦੇਸ਼ ਪਿੱਛੇ ਨਹੀਂ ਸੰਭਾਰਤ। ਖਾਲਸਾ ਜੀ, ਏਕ ਇਕਾਇਤ ਬਿਨਾ ਲੱਖ ਗੁਣ ਲੱਖੋ। ਅਕਾਰਥ ਬੜੇ ਗੁਣ ਨੇ, ਪਰ ਇੱਕ ਏਕਤਾ ਤੋਂ ਬਿਨਾ ਇਹ ਲੱਖਾਂ ਗੁਣ ਵਿਅਰਥ ਚਲੇ ਜਾਂਦੇ ਨੇ। ਸਿੱਖਾਂ ਨੇ ਇਤਫਾਕੀ ਦਾ ਸਬੂਤ ਵੀ ਦਿੱਤਾ। ਫਰਕਸ਼ੀਅਰ ਦੀ ਜੇਲ੍ਹ ਵਿੱਚ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਦਾ ਪਿਆਰ ਵੇਖ ਕੇ ਕਹਿਣ ਲੱਗਾ, ਮੈਂ ਇਹਨਾਂ ਨੂੰ ਲੜਾ ਸਕਣਾ। ਉਹਨੇ 30 ਦਿਨ ਦੇ ਭੁੱਖੇ ਸਿੱਖਾਂ ਨੂੰ 4 ਪ੍ਰਸ਼ਾਦੇ ਸੁੱਟੇ,

ਤੇ ਮੇਰੇ ਕੋਲ ਸਮਾਂ ਨਹੀਂ ਕਥਾ ਕਹਿੰਦੀ ਏ। ਉਹਨਾਂ ਪ੍ਰਸ਼ਾਦਿਆਂ ਨੇ ਚਾਰ ਗੇੜੇ ਕੱਟੇ। ਓੜਕ ਜਦੋਂ ਬਜ਼ੁਰਗ ਕੋਲ ਆਏ ਤੇ ਉਹਨੇ ਚਾਰ ਪ੍ਰਸ਼ਾਦੇ, ਦੋ ਪ੍ਰਸ਼ਾਦੇ ਚੌਂ ਥਾਵਾਂ ਤੇ ਕਰਕੇ ਅੱਧਾ ਅੱਧਾ ਪ੍ਰਸ਼ਾਦਾ ਛਕਿਆ ਤੇ ਲੁਕ ਕੇ ਦੇਖਦਾ ਫਰਕਸ਼ੀਅਰ, ਉਹਨੇ ਖਿੱਚ ਕੇ ਸਿਰ ਕੰਧ ਨਾਲ ਮਾਰਿਆ। ਕਹਿਣ ਲੱਗਾ ਇਹਨਾਂ ਦੀ ਇਤਫਾਕੀ ਵਿੱਚੋਂ, ਇਹਨਾਂ ਦੀ ਯੂਨਿਟੀ ਵਿੱਚੋਂ ਮੈਨੂੰ ਹਕੂਮਤ ਦੀ ਬੋਹ ਆਉਂਦੀ ਏ। ਜਿਹੜੀ ਕੌਮ ਇੰਨੇ ਦਿਨ ਦੀ ਭੁੱਖੀ ਦੋ ਪ੍ਰਸ਼ਾਦੇ ਵੰਡ ਕੇ ਛਕ ਸਕਦੀ ਏ, ਇਹ ਕਿਸੇ ਦਿਨ ਤਖ਼ਤ ਦੇ ਉੱਤੇ ਜ਼ਰੂਰ ਕਾਬਜ਼ ਹੋਵੇਗੀ। ਐਸਾ ਨਹੀਂ ਵੀ ਸਿੱਖਾਂ ਨੇ ਇਤਫਾਕੀ ਨਹੀਂ ਦਿਖਾਈ, ਪਰ ਜ਼ਿਆਦਾਤਰ ਘਟਨਾਕ੍ਰਮ ਬੇਇਤਫਾਕੀ ਦੇ ਨੇ। ਉਹਦੇ ਚ ਕਾਰਨ ਹੁੰਦਾ ਈਗੋ, ਉਹਦੇ ਚ ਕਾਰਨ ਹੁੰਦਾ ਆਪਣਾ ਸਵਾਰਥ। ਜੇ ਉਸ ਵੇਲੇ ਤਿਆਗ ਕਰ ਦਈਏ ਤੇ ਉਸ ਵੇਲੇ ਯੂਨਿਟੀ ਹੋ ਜਾਂਦੀ ਏ। ਇਸ ਲਈ ਸਾਨੂੰ ਪੰਥਕ ਏਕਤਾ ਵਾਸਤੇ ਲੋਚਣਾ ਚਾਹੀਦਾ, ਆਖਣਾ

0: ਇੱਥੇ ਪਾਠ ਲਾਏ ਵੈ ਲਾਈ ਨਹੀਂ ਸ਼ਿਆਰੀ ਏ ਬਿਹਾਰੀ ਨਹੀਂ ਗੀ ਬਹੁਤ ਧੰਨਵਾਦ ਭਾਵੇਂ ਇਹਨਾਂ ਹਫਤਾਵਾਰੀ ਦੀਵਾਨਾਂ ਵਿੱਚ ਥੋੜਾ ਜਿਹਾ ਵਾਤਾਵਰਨ ਮੇਲਾ ਟਾਈਪ ਹੁੰਦਾ ਹੈ ਪਰ ਫਿਰ ਵੀ ਤੁਸੀਂ ਬੜਾ ਹੀ ਅਸੀਸ ਦਿੱਤੀ ਏ ਇਕਾਗਰਤਾ ਬਖਸ਼ਿਸ਼ ਕੀਤੀ ਏ ਵਿਚਾਰਾਂ ਵਿੱਚ ਸਹਿਯੋਗ ਬਖਸ਼ਿਸ਼ ਕੀਤਾ ਹੈ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਉਪਰੰਤ ਆਪ ਜੀ ਨੂੰ ਅੱਜ ਦੇ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਇੱਕ ਦੋ ਜ਼ਰੂਰੀ ਬੇਨਤੀਆਂ ਆਉਣ ਵਾਲੇ ਹਫ਼ਤੇ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਫਰੀਦਕੋਟ ਦੀਆਂ ਇਲਾਕਾ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਪ੍ਰੋਗਰਾਮ ਉਲੀਕੇ ਗਏ ਹਨ ਜੋ ਕਿ ਉਹ ਸਾਲਾਨਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਫਰੀ ਮਾਊਂਟ ਕਰਦੇ ਨੇ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀ ਭਰੋ ਨਾਲ ਹੀ ਇਸ ਹਫ਼ਤੇ ਸਾਡੇ ਪਾਸ 15 ਅਤੇ 16 ਸਪਟੰਬਰ ਨੂੰ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਵੀ ਆ ਰਹੇ ਹਨ ਨਾਲ ਹੀ ਇੱਕ ਹੋਰ ਬੇਨਤੀ ਕਰਾਂ ਆਪ ਜੀ ਨੇ ਬਾਹਰ ਟੇਬਲ ਲੱਗਿਆ ਦੇਖਿਆ ਹੋਵੇਗਾ ਪੰਜਾਬੀ ਲੋਕ ਰੰਗ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਸੁਰਿੰਦਰ ਸਿੰਘ ਜੀ ਧਨੋਵਾ ਭਾਅ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਨਾਟਕ ਤਿਆਰ ਕੀਤਾ ਗਿਆ ਹੈ ਜੋ ਕਿ ਜੇਮਸ ਲੋਗਨ ਹਾਈ ਸਕੂਲ ਦੇ ਵਿੱਚ 26 ਤਰੀਕ 26 ਸਪਟੰਬਰ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਖੇਡਿਆ ਜਾ ਰਿਹਾ ਹੈ ਜਿਸ ਦਾ ਗੇਟ 5 ਵਜੇ ਖੁੱਲ੍ਹ ਜਾਵੇਗਾ ਜਿਸ ਦੀਆਂ ਟਿਕਟਾਂ ਲਿਮਿਟਡ ਨੇ $20 ਦੀ ਟਿਕਟ ਹੈ ਆਪ ਆਪਣੇ ਬੱਚਿਆਂ ਨੂੰ ਇਹ ਸ਼ੋਅ ਜ਼ਰੂਰ ਦਿਖਵਾਓ ਨਾਲ ਹੀ ਇੱਕ ਜ਼ਰੂਰੀ ਬੇਨਤੀ ਕਿ ਅਕਸਰ ਪੇਰੈਂਟਸ ਵੱਲੋਂ ਬੇਨਤੀ ਆਉਂਦੀ ਹੈ ਕਿ ਗੁਰੂ ਘਰ ਸੰਥਿਆ ਦੀਆਂ ਕਲਾਸਿਸ ਸਟਾਰਟ ਕਰੋ ਸਾਡਾ ਪਲੈਨ ਹੈ ਵੀ ਅਗਲੇ ਹਫ਼ਤੇ ਤੋਂ ਸੰਥਿਆ ਦੀਆਂ ਕਲਾਸਿਸ ਸਟਾਰਟ ਕਰ ਲਈਏ ਸੋ ਆਪ ਜੀ ਸਹਿਯੋਗ ਸਦਕਾ ਉਹ ਟਾਈਮ 7:30 ਤੋਂ ਲੈ ਕੇ 8:30 ਦਾ ਟਾਈਮ ਰੱਖਿਆ ਗਿਆ ਹੈ ਵੀਕ ਐਂਡ 'ਤੇ ਜੇ ਆਪ ਜੀ ਦਾ ਸੁਝਾਅ ਹੋਵੇਗਾ ਵੀ ਹਫ਼ਤਾ ਪੂਰਾ ਹੀ ਸੰਥਿਆ ਬੱਚਿਆਂ ਨੂੰ ਕਲਾਸਿਸ ਦੇਣੀਆਂ ਨੇ ਉਸ ਹਿਸਾਬ ਨਾਲ ਆਪਾਂ ਅਰੇਂਜਮੈਂਟ ਕਰ ਸਕਦੇ ਹਾਂ ਸੋ ਆਪ ਵੱਧ ਤੋਂ ਵੱਧ ਬੱਚਿਆਂ ਦੇ ਨਾਂ ਲਿਖਵਾਓ ਜੋ ਬੱਚਿਆਂ ਨੂੰ ਸੰਥਿਆ ਦੀਆਂ ਕਲਾਸਿਸ ਜਲਦੀ ਜਲਦੀ ਆਪਾਂ ਅਗਲੇ ਹਫ਼ਤੇ ਤੋਂ ਸਟਾਰਟ ਕਰ ਸਕੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: सगल मनोरथ पावे नानक पूर्ण होवे आस। सवंत विच सर्वत भाई भाई गुरु की सत्संग दा बहुत बहुत धन्यवाद, गुरुद्वारा प्रबंधक कमेटी दा बहुत बहुत धन्यवाद जो दस रहे हमेशा ही निवाज देने प्यार देंदे ने। सो उम्मीद है आप सरबत संगत आशीष बख्शिश करोगे, सतगुरु जी कीर्तन का रस बख्शन, गुरबाणी का रस बख्शन जी, होइया भुलन चुकन की खिमा। अंत विच सरबत का बहुत बहुत धन्यवाद, प्रबंधक साहबान का बहुत ही बहुत धन्यवाद जी। फतेह गजाओ वाहिगुरु जी का खालसा वाहिगुरु।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। एक जरूरी जानकारी, आप जी नूं पता ही होवेगा कि जद असी अमेरिका की धरती ते पैर रखिया 1995-96 दौरान जो सिखां नूं उस टाइम कृपान पाउण ते पाबंदी लाई जा रही सी उन्हां नूं किस मुश्किलां दा सामना करना पिया, उसके अगेंस्ट किन्ना किन्ना ने साडे आवाज़ उठाई, उस दे रिगार्डिंग मैं बेनती करां साडे बड़े सत्कारयोग ਭਾਈ ਰਾਮ ਸਿੰਘ ਜੀ ਨੂੰ ਕਿਹਾ ਕਿ ਆਪ ਜੀ ਨੂੰ ਇੱਕ ਦੋ ਮਿੰਟ ਲਈ ਉਸ ਬਾਰੇ ਦੱਸਣ, ਕਿਉਂਕਿ ਉਹਨਾਂ ਦੀ ਟੀਮ ਸਾਡੇ ਪਾਸ ਅਗਲੇ ਹਫ਼ਤੇ ਇੱਥੇ ਆ ਰਹੀ ਹੈ ਅਤੇ ਮੈਂ ਬੇਨਤੀ ਕਰਾਂ ਭਾਈ ਰਾਮ ਸਿੰਘ ਜੀ।
2: ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਉਸ ਘਟਨਾ ਬਾਰੇ जो साडे नाल बीती उहदे दस रहे हां कि आप विचों बहुत सारे बंदे जिन्हें बहुत सारे संगत जिहड़ी इत्थे नहीं होवेगी। इह गल 1994-95 दी आ जदों कि दास इत्थे कमेटी दे विच सी। होया इस तरह कि जिस तरह हुण भी आ, तुसीं देखिआ वी कनेडा वगैरह तों बाहरों जिथे आउंदे आ उह पहलां ਬੱਚਿਆਂ ਦੀ ਕਲਾਸ ਵਗੈਰਾ ਲਾਉਂਦੇ ਆ, ਉਹ ਤੋਂ ਬਾਅਦ ਫਿਰ ਬੱਚੇ ਅੰਮ੍ਰਿਤ ਛਕ ਲੈਂਦੇ। ਇਹੀ ਚੀਜ਼ ਲਿਵਿੰਗਸਟਨ ਵਿੱਚ ਵਰਤੀ। ਲਿਵਿੰਗਸਟਨ ਜਿਹੜਾ ਮੇਰੇ ਖਿਆਲ ਉਸ ਅੱਗੇ ਜਿਹੜਾ ਤੁਹਾਨੂੰ ਜਦੋਂ ਆਪਾਂ ਐਲਏ ਨੂੰ ਜਾਈਏ ਤਾਂ ਰਾਹ 'ਚ ਆਉਂਦਾ ਆ ਲਿਵਿੰਗਸਟਨ ਸਕੂਲ। ਉੱਥੇ ਦੋ ਗੁਰਦੁਆਰੇ ਆ, ਇੱਕ ਛੋਟਾ ਗੁਰਦੁਆਰਾ ਜਿਹੜਾ ਆ ਉਹਦੀ ਤਾਂ ਸਕੂਲ ਦੀ ਕੰਧ ਇੱਕੋ ਹੀ ਆ। ਪਸਾ ਨਹੀਂ ਕਿਤੇ ਨੇ ਚੁਗਲੀ ਕੀਤੀ, ਕਿਆ ਕੀਤਾ, ਜਦੋਂ ਬੱਚਿਆਂ ਨੇ ਅੰਮ੍ਰਿਤ ਛਕ ਲਿਆ ਉਹਨਾਂ ਨੇ ਕਹਿਤਾ ਜੀ ਹਥਿਆਰ ਆ। ਸਕੂਲ ਵਾਲੇ ਕਹਿੰਦੇ ਵੀ ਤੁਸੀਂ ਕਿਰਪਾਨ ਪਾ ਕੇ ਸਕੂਲ 'ਚ ਨਹੀਂ ਆ ਸਕਦੇ। ਜਦੋਂ ਇਹ ਸਾਨੂੰ ਪਤਾ ਲੱਗਾ ਅਸੀਂ ਕਿਹਾ ਵੀ ਇਹ ਤਾਂ ਕੌਮੀ ਮਸਲਾ ਆ, ਇਹ ਸਾਰੀ ਕੌਮ ਦਾ ਮਸਲਾ, ਇਹ ਇਕੱਲਾ ਲਿਵਿੰਗਸਟਨ ਦਾ ਮਸਲਾ ਨਹੀਂ ਹੈ, ਨਾ ਇੱਕ ਪਰਿਵਾਰ ਦਾ ਮਸਲਾ ਹੈ। ਜਦ ਅਸੀਂ ਉੱਥੇ ਗਏ, ਜਿੱਦਣ ਸਕੂਲ ਦੇ ਨਾਲ ਮੀਟਿੰਗ ਹੋਈ ਸਾਡੀ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਨਹੀਂ ਪਾ ਕੇ ਆ ਸਕਦੇ ਕਿਰਪਾਨ। ਅਸੀਂ ਕਿਹਾ ਵੀ ਗੱਲ ਜਿਹੜੀ ਸਾਡੀ ਸੁਣੋ, ਵੀ ਸਾਡਾ ਧਾਰਮਿਕ ਚਿੰਨ੍ਹ ਹੈਗਾ ਔਰ ਸਾਨੂੰ ਕੱਲ੍ਹ ਨਹੀਂ ਪਰਸੋਂ ਨਹੀਂ 300 ਸਾਲ ਹੋ ਗਏ, ਪਰ ਜਿੱਦਾਂ ਕਿ ਤੁਸੀਂ ਸੁਣਿਆ ਹੋਣਾ ਕਿ ਚਾਹੇ ਤੁਸੀਂ ਇੰਗਲੈਂਡ 'ਚ ਹੋਵੋ ਚਾਹੇ ਤੁਸੀਂ ਕਨੇਡਾ 'ਚ ਹੋਵੋ, ਹਰੇਕ ਨੂੰ ਆਪਣੀ ਲੜਾਈ ਆਪ ਲੜਨੀ ਪੈਂਦੀ ਆ। ਇਹੀ ਚੀਜ਼ ਪਹਿਲਾਂ ਕਨੇਡਾ 'ਚ ਵਰਤ ਚੁੱਕੀ ਸੀਗੀ, ਪਰ ਉਹਨਾਂ ਨੂੰ ਫਾਇਦਾ ਇਹ ਸੀਗਾ, ਉਹਨਾਂ ਨੂੰ ਇੱਕ ਸਕੂਲ 'ਚ ਉਹਨਾਂ ਨੂੰ ਕਹਿਤਾ ਨਹੀਂ, ਉਹ ਦੂਜੇ ਸਕੂਲ 'ਚ ਚਲ ਗਏ। ਪਰ ਹੁਣ ਇਹ ਬੱਚੇ ਜਿਹੜੇ ਸੀਗੇ 14-15 ਫੈਮਿਲੀ, ਇਹ ਕਿਸੇ ਹੋਰ ਸਕੂਲ 'ਚ ਜਾ ਨਹੀਂ ਸਕਦੇ ਕਿਉਂਕਿ ਉੱਥੇ ਹੋਰ ਹੈ ਹੀ ਨਹੀਂ ਸੀ। ਤਾਂ ਹੋਇਆ ਕਿ ਜਦ ਅਸੀਂ ਫਿਰ ਗੱਲਬਾਤ ਉਹਨਾਂ ਨੇ ਕੀਤੀ, ਉਹਨਾਂ ਦਾ ਬਿਹੇਵੀਅਰ ਬਹੁਤ ਮਾੜਾ ਸੀਗਾ। ਅਖਬਾਰਾਂ ਵਿੱਚ ਆਮ ਉਹਨਾਂ ਦਿਨਾਂ ਦੇ ਵਿੱਚ ਘੱਟੋ ਘੱਟ 2 ਸਾਲ ਦੇ ਵਿੱਚ ਅਖਬਾਰਾਂ 'ਚ ਗੱਲ ਆਮ ਆਉਂਦੀ ਰਹੀ ਵੀ ਚੰਗੀ ਗੱਲ ਇਹ ਆ ਵੀ ਸਾਡੇ ਕਿਰਪਾਨ ਦੇ ਖਿਲਾਫ ਸਾਡੀ ਓਪੋਜੀਸ਼ਨ ਕਿਸੇ ਐਡੀਟੋਰੀਅਲ ਕਿਸੇ ਅਖਬਾਰ ਨੇ ਨਹੀਂ ਕੀਤੀ। ਇੱਥੋਂ ਤੱਕ ਕਿ ਤੁਸੀਂ ਮੋਡੈਸਟੋ ਬੀ ਜੇ ਦੇਖੋ ਉਹਨਾਂ ਦਿਨਾਂ ਦੀ, ਮੈਂ ਇਹ ਪੜ੍ਹਿਆ, ਮੈਂ ਉਹ ਇਕੱਠੇ ਕੀਤੇ ਸਾਰੀ ਜਿਹੜੀ ਉਹ ਲਿਖਦੇ ਸੀਗੇ ਐਡੀਟੋਰੀਅਲ, ਤੋਂ 12 ਤੋਂ ਲੈ ਕੇ 22

0: ਐਡੀਟੋਰੀਅਲ ਉਹਨਾਂ ਨੇ ਸਾਡੇ ਹੱਕ 'ਚ ਲਿਖੇ। ਸੋ ਸਾਨੂੰ ਸੰਗਤ ਵੱਲੋਂ ਜਿਹੜੀ ਆਮ ਪਬਲਿਕ ਵੱਲੋਂ ਕਾਫੀ ਸਪੋਰਟ ਸੀ, ਅਤੇ ਫਿਰ ਅਸੀਂ ਕਿਹਾ ਵੀ ਕੁਛ ਨਾ ਕੁਛ ਕੀਤਾ ਜਾਵੇ, ਅਤੇ ਆਪਣੇ ਜਿਹੜੇ ਕੁਛ ਸਾਨੂੰ ਜਾਣਕਾਰ ਸੀਗੇ ਸਾਡੇ ਗੋਰੇ ਮਿੱਤਰ ਉਹਨਾਂ ਨਾਲ ਜਾ ਕੇ ਅਸੀਂ ACLU ਨੂੰ ਕੰਟੈਕਟ ਕੀਤਾ। ਤੁਹਾਡੇ ਵਿੱਚ ਬਹੁਤ ਸਾਰੇ ਜਾਣਦੇ ਹੋਣੇ ਆ ਅਮੈਰੀਕਾ ਸਿਵਲ ਲਿਬਰਟੀਜ਼ ਯੂਨੀਅਨ, ਉਹ ਜਥੇਬੰਦੀ ਆ ਜਿਹੜੀ ਗੌਰਮੈਂਟ ਨੂੰ ਸੂ ਕਰਦੀ ਆ, ਜਿਹੜੀ ਸਿਵਲ ਰਾਈਟਸ ਤੁਹਾਡੇ ਸਾਰੇ ਕਿਸੇ 'ਤੇ ਵੀ ਲੜਦੀ ਆ। ਅੱਜ ਕੱਲ੍ਹ ਸਭ ਤੋਂ ਜ਼ਿਆਦਾ ਉਹਨਾਂ 'ਤੇ ਲੋਡ ਆ, ਕਿਉਂਕਿ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਜ਼ਬਰਦਸਤੀ ਕੇਸ ਬਣਾਏ ਜਾ ਸਕਦੇ ਜਾ ਰਹੇ ਆ। ਅਤੇ ਸਾਨੂੰ ਇਹ ਸਾਲ ਨੂੰ 30 ਸਾਲ ਹੋ ਗਏ, ਅਸੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ। ਉਹਨਾਂ ਨੇ ਪਹਿਲਾਂ ਸੂ ਕੀਤਾ ਕੋਰਟ ਵਿੱਚ ਜਿਹੜੀ ਫੈਡਰਲ ਕੋਰਟ ਆ, ਫਿਰ 9th Circuit 'ਚ, ਪਹਿਲਾਂ ਉਹ ਹਾਰ ਗਏ, 9th 'ਚ ਅਸੀਂ ਜਿੱਤ ਗਏ। ਉਹਦੇ ਬਾਅਦ ਅਸੀਂ ਇੱਕ ਦੂਸਰਾ ਮੁਹੱਈਆ ਕੀਤਾ ਵੀ ਅਸੈਂਬਲੀ ਦੇ ਵਿੱਚੋਂ ਕਰਵਾਇਆ ਜਾਵੇ, ਸਟੇਟ ਅਸੈਂਬਲੀ ਵਿੱਚੋਂ ਅਸੀਂ ਕਰਵਾ ਲਿਆ, ਸੈਨੇਟ 'ਚੋਂ ਹੋ ਗਿਆ, ਜਿਹੜੀ ਕੈਲੀਫੋਰਨੀਆ ਅਸੈਂਬਲੀ 'ਚ ਹੋ ਗਿਆ, ਉਦੋਂ ਪੀਟ ਵਿਲਸਨ ਜਿਹੜਾ ਗਵਰਨਰ ਸੀ ਉਹਨੇ ਵੀਟੋ ਕਰਤਾ। ਕਹਿਣ ਦਾ ਭਾਵ ਆ ਵੀ ਇਹ ਜਥੇਬੰਦੀ ਉਹ ਆ ਜਿਹਨਾਂ ਨੇ ਸਾਡੀ ਤਕਲੀਫ ਵੇਲੇ ਜਦੋਂ ਸਾਨੂੰ ਪ੍ਰੋਬਲਮ ਸੀ ਤਾਂ ਸਾਡੀ ਬਾਂਹ ਫੜੀ। ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ, ਜਦੋਂ ਸਿਵਲ ਲਾਟਰੀ ਵਾਲਿਆਂ ਨੇ ਕਿਹਾ ਵੀ ਜੇ ਮੁਕੱਦਮਾ ਕਰਨਾ ਤੁਹਾਨੂੰ ਬੱਚਿਆਂ ਨੂੰ ਘਰ ਰਹਿਣਾ ਪੈਣਾ, ਬੱਚੇ ਸਕੂਲ ਨਹੀਂ ਜਾ ਸਕਦੇ, ਹੁਣ ਸਾਡੇ ਜਿਹੜੇ ਬਾਕੀ ਸਾਰੇ ਪਰਿਵਾਰ ਜਿਹੜੇ ਮੁੱਕਰ ਗਏ ਉਹ ਚਲ ਗਏ, ਅਤੇ ਇੱਕ ਪਰਿਵਾਰ ਸੀਗਾ ਜਿਹਦੇ 3 ਨਿਆਣੇ ਸੀਗੇ, ਚੀਮਾ ਪਰਿਵਾਰ, ਫਿਰ ਉਹ ਕੇਸ ਲੜਿਆ ਗਿਆ। 2-3 ਸਾਲ ਬਾਅਦ ਉਹ ਕੇਸ ਜਿੱਤਿਆ, ਉਹਦੇ ਬਾਅਦ ਅਸੈਂਬਲੀ 'ਚੋਂ ਵੀ ਪਾਸ ਹੋ ਗਿਆ। ਅਤੇ ਕਹਿਣ ਦਾ ਭਾਵ ਆ ਵੀ ਇਹ ਜਥੇਬੰਦੀ ਇਹ ਇਕੱਲੀ ਸਾਡੀ ਨਹੀਂ, ਸਾਰੇ ਮੁਲਕ 'ਚ ਇਹ ਖੜਦੀ ਆ। ਉਸ ਵੇਲੇ ਇਹ ਆ ਕੇ ਥਾਤੋਂ ਕੋਈ ਮੰਗਦੇ ਨਹੀਂ, $4.5 ਲੱਖ ਇਹਨਾਂ ਨੂੰ ਸਕੂਲ ਨੇ ਦਿੱਤਾ, ਜਦਕਿ ਉਹ ਫੈਮਿਲੀ ਨੂੰ ਸਕੂਲ ਨੂੰ ਦੇਣਾ ਪਿਆ 50,000। 8 ਮਹੀਨੇ 9 ਮਹੀਨੇ ਦੇ ਕਰੀਬ 3 ਬੱਚੇ ਸੀ, 2 ਮੁੰਡੇ ਕੁੜੀਆਂ, ਚੀਮਾ ਪਰਿਵਾਰ, ਉਹ ਘਰ ਬੈਠੇ ਰਹੇ। ਹੁਣ ਜਿਹੜੀ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਕਿਉਂਕਿ ਅਸੀਂ ਸਾਡੇ ਨਾਲ ਕੋਈ ਚੰਗੀ ਕਰਦਾ, ਸਾਡੇ 'ਤੇ ਭਲਾ ਕਰਦਾ ਜਾਂ ਸਾਡੀ ਮਦਦ ਕਰਦਾ, ਅਸੀਂ ਉਹਦੀ ਜਿਹੜੀ ਯਾਦ ਕਦੇ ਭੁੱਲਦੇ ਨਹੀਂ। ਅਤੇ ਅਸੀਂ ਉਹਨਾਂ ਨੂੰ ਕਿਹਾ, ਫੀਲ ਕੀਤਾ ਵੀ ਹਾਂ ਉਹਨਾਂ ਦੀ ਕੁਛ ਫਾਈਨੈਂਸ਼ੀਅਲ ਮਦਦ ਕਰਨੀ ਚਾਹੀਦੀ, ਕਿ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹ, ਅਗਲੇ ਹਫ਼ਤੇ ਉਹ ਇੱਥੇ ਹੋਣਗੇ, ਮਤਲਬ ਉਹ ਨਹੀਂ ਹੋਣਗੇ, ਉਹਨਾਂ ਦਾ ਇੱਕ ਅੱਧਾ ਨੁਮਾਇੰਦਾ ਹੋਏਗਾ, ਅਤੇ ਅਸੀਂ ਆਪ ਹੀ ਜਿਹੜਾ ਹੈ ਨਾ ਫੰਡਸ ਵਗੈਰਾ ਕਰਕੇ ਅਸੀਂ ਉਹਨਾਂ ਦੀ ਮਦਦ ਕਰਨੀ ਆ। ਸੋ ਆਪ ਸਭ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਇਹ ਆਪਣਾ ਫਰਜ਼ ਸਮਝੋ, ਇਹਨੂੰ ਕਿਸੇ ਕਹਿਣ ਦੀ ਲੋੜ ਨਾ ਪਵੇ, ਅਤੇ ਆਪ ਜ਼ਰੂਰ ਜਿਹੜਾ ਆਪਣਾ ਤਿਲ ਫੁੱਲ ਜਿਹੜਾ ਉਹ ਇੱਥੇ ਕਰੋ, ਅਤੇ ਆਪਣੇ ਬੰਦਿਆਂ ਦਾ ਪੂਰੇ ਇੱਥੇ ਵਗੈਰਾ ਆਪਾਂ ਅਰੇਂਜਮੈਂਟ ਕਰਾਂਗੇ। ਅਤੇ ਜਿਹੜੇ ਬੰਦੇ ਜ਼ਿਆਦਾ ਡੋਨੇਸ਼ਨ ਦਿੰਦੇ ਆ, ਇਹ ਡੋਨੇਸ਼ਨ ਜਿਹੜਾ ਟੈਕਸ ਡਿਡਕਟੀਬਲ ਵੀ ਹੈ, ਪਰ ਉਹਦੇ ਵਿੱਚ ਇਹ ਆ ਵੀ ਜਦੋਂ ਤੁਸੀਂ ਚੈੱਕ ਲਿਖੋ ਉਹਦੇ ਵਿੱਚ ACLU ਫਾਊਂਡੇਸ਼ਨ ਲਿਖੋ, ਕਿਉਂਕਿ ਉਹਨਾਂ ਦਾ ਇੱਕ ਪੱਖ ਇਕੱਲਾ ACLU ਜਿਹੜਾ ਉਹ ਨੋਨ ਪ੍ਰੋਫਿਟ ਨਹੀਂ ਮੰਨਦਾ। ਸੋ ਇਹ ਬੇਨਤੀਆਂ ਬਹੁਤ ਜ਼ਰੂਰੀ ਆ, ਬਹੁਤ ਸਾਲਾਂ ਬਾਅਦ ਅਸੀਂ ਇਹ ਉਪਰਾਲਾ ਕਰ ਰਹੇ ਹਾਂ, ਕਿਉਂਕਿ ਇਸ ਵੇਲੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ, ਤੁਹਾਨੂੰ ਪਤਾ ਵੀ ਜੋ ਕੁਛ ਪੋਲੀਟਿਕਸ 'ਚ ਹੋ ਰਿਹਾ ਕਿ ਕਿਸ ਤਰੀਕੇ ਨਾਲ ਇਲੈਕਸ਼ਨਾਂ ਜਿਹੜੀਆਂ ਟਰੰਪ ਹੋਣੀ ਜਿਹੜੀ ਸਾਰੀ ਪਾਰਟੀ ਆ ਇਹਨਾਂ ਨੂੰ ਹਾਈਜੈਕ ਕਰਨਾ ਚਾਹੁੰਦੇ ਆ, ਕਿਤੇ ਉਹਨੂੰ ਸਿੱਧਾ ਕਿਸੇ ਨੇ ਕਿਹਾ ਵੀ $5,000 ਦੇਵਾਂਗੇ ਜੇ ਤੁਸੀਂ ਵੋਟ ਪਾਓ। ਗੱਲ ਮੈਂ ਦਾਸ ਜਿਹੜਾ ਉਹ ਭੁੱਲ ਚੁੱਕ ਲਈ ਖਿਵਾਂ ਦਾ ਜਾ ਚੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਨੇ, ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, 2:45 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਇੱਕ ਸ਼ਬਦ ਦਾ ਹੁਕਮ ਹੰਸਾ ਜੀ ਵੱਲੋਂ ਹੋਇਆ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਬੰਧਿਓ, ਕੋ ਕਾਹੂ ਕੋ ਨਾਹੀ। ਆਓ ਸਾਰੇ ਆਪਾਂ ਮਿਲ ਕੇ ਗਿਆਨ ਕਰੀਏ।

ਸਤਸੰਗਤ, ਇਹ ਸ਼ਬਦ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਜੋ ਜੀਵਨ ਦਾ ਤੱਤ ਅਤੇ ਸਾਰ ਨਿਚੋੜ ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਕਿਧਰੇ ਹੋਰ ਸਾਨੂੰ ਮਿਲਦਾ ਹੋਵੇ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦਾ, ਕਿਧਰੇ ਵੀ ਹੋਰ ਇਸ ਤਰ੍ਹਾਂ ਦੀ ਐਗਜ਼ਾਮਪਲ ਨਹੀਂ ਮਿਲਦੀ। ਅਸਲ ਵਿੱਚ ਸਤਸੰਗਤ ਜਿਹੜਾ ਸੱਚ ਹੋਵੇ ਨਾ, ਉਹ ਹੁੰਦਾ ਕੌੜਾ ਅਤੇ ਉਹਨੂੰ ਸੁਣਨਾ ਬੜਾ, ਬਰਦਾਸ਼ਤ ਕਰਨਾ ਬੜਾ ਔਖਾ। ਨਿੱਕੇ ਨਿੱਕੇ ਹੁੰਦੇ ਸੀ ਮਹਾਂਪੁਰਖਾਂ ਕੋਲ ਘਰਦਿਆਂ ਨੇ ਛੱਡ ਦਿੱਤਾ, ਕਹਿਣ ਲੱਗੇ ਵੀ ਚੱਲ ਸੰਥਿਆ ਕਰ ਪਹਿਲਾਂ ਬਾਣੀ ਦੀ। ਸਕੂਲੋਂ ਪੜ੍ਹ ਕੇ ਆਉਣਾ ਅਤੇ ਸ਼ਾਮ ਨੂੰ ਸੰਤਾਂ ਕੋਲ ਭੇਜ ਦੇਣਾ ਵੀ ਚਲੋ ਸੰਥਿਆ ਕਰੋ। ਸੰਥਿਆ ਕਰਦੇ ਗਏ ਅਤੇ ਅੱਧਕ ਵਿੱਚ ਛੱਡ ਦਿੱਤੀ ਅਤੇ ਮਾਤਾ ਕਹਿਣ ਲੱਗੀ ਵੀ ਜਦੋਂ ਬਾਣੀ ਪੜ੍ਹਨ ਵਾਲੀ ਭੋਗ ਤੱਕ ਤੂੰ ਪਹੁੰਚਿਆ ਨਹੀਂ, ਜਿਹੜੀ ਬਾਣੀ ਪੜ੍ਹਨ ਵਾਲੀ ਸੀ ਉੱਥੋਂ ਤੱਕ ਤਾਂ ਤੂੰ ਗਿਆ ਹੀ ਨਹੀਂ। ਸਲੋਕ ਤਾਂ ਨਵੇਂ ਮਹੱਲੇ ਦੇ ਪੂਰੇ ਕਰ ਲੈਣੇ ਸਨ, ਮੈਂ ਸੋਚਿਆ ਵੀ ਸਲੋਕਾਂ ਵਿੱਚ ਇਹੋ ਜਿਹਾ ਪਤਾ ਨਹੀਂ ਕੀ ਹੈ। ਅਤੇ ਫਿਰ ਜਦੋਂ ਘਰੇ ਕਿਤੇ ਅਖੰਡ ਪਾਠ ਸਾਹਿਬ ਰੱਖਣਾ ਅਤੇ ਜਦੋਂ ਵੀ ਭੋਗ ਪੈਣ ਲੱਗਣਾ, ਸਲੋਕ ਨਵੇਂ ਮਹੱਲੇ ਦੇ ਸ਼ੁਰੂ ਹੋਣੇ, ਅਤੇ ਸਾਡੀ ਮਾਤਾ ਨੇ ਕਹਿਣਾ ਵੀ ਚਲੋ ਤਿੰਨਾਂ ਭਰਾਵਾਂ ਨੂੰ ਅਤੇ ਤਿੰਨਾਂ ਭੈਣਾਂ ਨੂੰ ਕਹਿਣਾ ਵੀ ਚਲੋ ਅੰਦਰ, ਬਾਹਰ ਨਹੀਂ ਘੁੰਮਣਾ ਹੁਣ, ਤੁਸੀਂ ਨਵੇਂ ਮਹੱਲੇ ਦੇ ਸਲੋਕ ਬੈਠ ਕੇ ਸਰਵਣ ਕਰੋ। ਅਤੇ ਮੈਂ ਸੋਚਣਾ ਵੀ ਪਤਾ ਨਹੀਂ ਨਵੇਂ ਮਹੱਲੇ ਦੇ ਸਲੋਕਾਂ ਨਾਲ ਕੀ। ਕਹਿਣ ਲੱਗੀ ਅਖੰਡ ਪਾਠ ਤਾਂ ਤੁਸੀਂ ਸਾਰਾ ਸਰਵਣ ਨਹੀਂ ਕੀਤਾ, ਸਹਿਜ ਪਾਠ ਤਾਂ ਤੁਸੀਂ ਸੁਣਿਆ ਨਹੀਂ, ਅਤੇ ਨਵੇਂ ਮਹੱਲੇ ਦੇ ਸਲੋਕਾਂ ਵੇਲੇ ਤੁਸੀਂ ਬਾਹਰ ਨਹੀਂ ਨਿਕਲ ਦਿਸਣੇ ਚਾਹੀਦੇ। ਚਾਹ ਪਾਣੀ ਆਪੇ ਵੇਖ ਲਾਂਗੇ ਆਏ ਗਏ ਦਾ, ਜਿੱਦਾਂ ਵੀ ਹੋਊ, ਤੁਸੀਂ ਨਹੀਂ ਬਾਹਰ ਨਿਕਲਣਾ। ਛਿਆਂ ਨੇ ਅਸੀਂ ਛੇ ਭੈਣ ਭਰਾ ਸੀ ਅਤੇ ਸਤਸੰਗਤ ਅਸੀਂ ਬੈਠ ਕੇ ਗੁਰਬਾਣੀ ਸਰਵਣ ਕਰਨੀ, ਸੁਣ ਲੈਣੀ ਬੱਧੋ ਰੱਤੀ, ਕਿਉਂਕਿ ਮਨ ਨਹੀਂ ਸੀ ਮਨ ਦਾ, ਅਤੇ ਧੱਕੇ ਨਾਲ ਮਾਤਾ ਨੇ ਬਿਠਾ ਦੇਣਾ। ਪਰ ਜਦੋਂ ਇਸ ਲਾਈਨ ਵਿੱਚ ਉੱਤਰੇ ਸਤਸੰਗ, ਜਦੋਂ ਕੀਰਤਨ ਸਿੱਖਣ ਵਾਲੇ ਪਾਸੇ ਗਏ ਅਤੇ ਸਾਨੂੰ ਨਾਲ ਨਾਲ ਕਾਲਜ ਵਿੱਚ ਅਰਥ ਪੜ੍ਹਾਏ ਗਏ, ਫਿਰ ਸੋਝੀ ਆਈ ਉਹ ਮਨਾ ਕਿੱਥੇ ਭੁੱਲਿਆ ਰਿਹਾ। ਉਹ ਅਨਪੜ੍ਹ ਸਨ ਬਜ਼ੁਰਗ, ਪਰ ਉਹਨਾਂ ਨੂੰ ਇਸ ਗੱਲ ਦਾ ਸਾਰ ਸੀ, ਇਸ ਗੱਲ ਦਾ ਪਤਾ ਸੀ ਵੀ ਨਵੇਂ ਮਹੱਲੇ ਦੇ ਸਲੋਕਾਂ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਵਿੱਚ ਹੈ ਕਿ ਸਤਸੰਗਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਮਨੁੱਖ ਨੂੰ ਮਨੁੱਖ ਤੋਂ ਦੇਵਤਾ ਬਣਾਉਣ ਤੱਕ ਲੈ ਜਾਂਦੀ ਹੈ। ਐਸੀ ਬਾਣੀ ਵੈਰਾਗਮਈ ਹੈ, ਮਨੁੱਖ ਸਾਰਾ ਮੋਹ ਤਿਆਗ ਜਾਂਦਾ ਹੈ। ਪਰ ਅਸੀਂ ਕਈ ਵਾਰ ਬੁੱਢੇ ਵਾਲੇ ਵੀ ਮੋਹ ਵਿੱਚ ਹੀ ਫਸੇ ਫਿਰਦੇ ਹਾਂ, ਸਾਡੇ ਗਲੋਂ ਜ਼ੰਜੀਰਾਂ ਇਹ ਲੱਥ ਦੀਆਂ ਨਹੀਂ, ਇਸ ਚਿੱਕੜ ਵਿੱਚ ਫਸੇ ਹੋਏ, ਸਾਡੇ ਕੋਲੋਂ ਨਿਕਲਿਆ ਨਹੀਂ ਜਾਂਦਾ, ਬੜਾ ਔਖਾ ਹੈ। ਜਿਸ ਤਰ੍ਹਾਂ ਹੰਸਰਾ ਸਾਹਿਬ ਜੀ ਨੇ ਹੁਕਮ ਕੀਤਾ ਵੀ ਇਹ ਸ਼ਬਦ ਸਰਵਣ ਕਰਾਇਓ, ਅਤੇ ਮੈਂ ਸੋਚਦਾ ਸੀ, ਮੈਂ ਕਿਹਾ ਸ਼ਬਦ ਮ੍ਰਿਤਕ ਦੇ ਸੰਬੰਧ ਵਿੱਚ ਬਹੁਤਾ ਗਾਇਆ ਜਾਂਦਾ ਹੈ, ਅਤੇ ਕਈ ਵਾਰ ਕਈਆਂ ਦਾ ਮਾਦਾ ਬਹੁਤ ਥੋੜ੍ਹਾ ਹੁੰਦਾ, ਬਰਦਾਸ਼ਤ ਨਹੀਂ ਕਰਦੇ ਵੀ ਭਾਈ ਸਾਹਿਬ ਮ੍ਰਿਤਕ ਦੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਮੈਨੂੰ ਇੱਕ ਵਾਰੀ ਦੀ ਗੱਲ ਯਾਦ ਹੈ, ਇੱਕ ਸਾਡੀ ਕਾਨਫਰੰਸ ਸੀ ਬੁੱਧੀਜੀਵੀਆਂ ਦੀ, ਅਤੇ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਕੱਤਰ ਗਿਆਨੀ ਮੇਵਾ ਸਿੰਘ ਜੀ ਬਲਾਇੰਡ ਸਨ, ਰਾਮਪੁਰੇ ਫੂਲ ਤੋਂ, ਬੜੇ ਵਿਦਵਾਨ, ਸਤਸੰਗ ਤੋਂ ਉਹਨਾਂ ਵਰਗਾ ਵਿਦਵਾਨ ਬਹੁਤ ਘੱਟ ਹੈ ਸੰਸਾਰ 'ਚ। ਅਤੇ ਇੱਕ ਬੀਬੀ ਪ੍ਰਿੰਸੀਪਲ ਕਿਸੇ ਕਾਲਜ ਦੀ ਉੱਠੀ, ਉਸ ਕਾਨਫਰੰਸ ਦੇ ਵਿੱਚ ਬੋਲੀ, ਕਹਿਣ ਲੱਗੀ ਵੀ ਅਸੀਂ ਕੀ ਕਰਨਾ। ਉਹਦਾ ਪਹਿਲਾ ਵਰਡ ਸੀ ਵੀ ਅਸੀਂ ਕੀ ਕਰਨਾ, ਜਿੱਥੋਂ ਸਾਨੂੰ ਸੰਦੇਸ਼ ਮਿਲਦਾ ਉੱਥੇ ਹੀ ਨਹੀਂ ਪਤਾ ਵੀ ਕਰਨਾ ਕੀ ਹੈ। ਮੈਂ ਕਿਹਾ ਪਤਾ ਨਹੀਂ ਕੀ ਗੱਲ ਕਰਨ ਲੱਗੀ, ਅਸੀਂ ਸੁਣਦੇ ਰਹੇ, ਅਸੀਂ ਸਟੂਡੈਂਟ ਸੀ ਉਸ ਟਾਈਮ 'ਤੇ ਕਾਲਜ ਦੇ, ਸਾਡੇ ਪ੍ਰਿੰਸੀਪਲ ਸਾਹਿਬ ਵੀ ਬੈਠੇ, ਹੋਰ ਵੀ ਬੜੇ ਸਿਆਣੇ ਸਿਆਣੇ ਵਿਦਵਾਨ ਪ੍ਰੋਫੈਸਰ ਪ੍ਰਚਾਰਕ ਬੈਠੇ। ਉਹ ਬੀਬੀ ਬੋਲਦੀ ਗਈ, ਕਹਿਣ ਲੱਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਿੰਘ ਸਾਹਿਬ ਨੇ ਲੈਣੀਆਂ ਦਾ ਸਵੇਰੇ ਸਵੇਰੇ ਹੁਕਮਨਾਮਾ ਲੈ ਦਿੱਤਾ, ਅੰਮ੍ਰਿਤ ਵੇਲਾ 'ਤੇ ਲੈਣੀਆਂ ਦਾ ਹੁਕਮਨਾਮਾ। ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀਆਂ ਨੂੰ ਨਹੀਂ ਪਤਾ ਵੀ ਹੁਕਮਨਾਮਾ ਕਿੱਥੋਂ ਲੈਣਾ। ਅੱਜ ਸਾਡੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰਥਾ ਨਾ, ਕਈ ਵਾਰ ਖੁਸ਼ੀ ਦਾ ਸਮਾਗਮ ਹੋਵੇ ਅਤੇ ਮ੍ਰਿਤਕ ਦਾ ਹੁਕਮਨਾਮਾ ਸਾਹਮਣੇ ਆ ਜਾਵੇ ਅਤੇ ਗ੍ਰੰਥੀ ਦੇ ਪੈਰ ਕੰਬਣ ਲੱਗ ਪੈਂਦੇ, ਲੱਤਾਂ ਕੰਬਣ ਲੱਗ ਪੈਂਦੀਆਂ ਵੀ ਮੈਂ ਸ਼ਬਦ ਦੇ ਪੜ੍ਹਾਂ ਕਿ ਨਾ ਪੜ੍ਹਾਂ। ਕਈ ਵਾਰ ਤਾਂ ਟੁੱਬੀ ਮਾਰਨ ਲੱਗ ਪੈਂਦੇ, ਫਿਰ ਦਵਾ ਦਵਾ ਪੰਨੇ ਥੱਲੇ ਸ਼ੁਰੂ ਕਰ ਦਿੰਦੇ ਵੀ ਕੋਈ ਨਾ ਕੋਈ ਖੁਸ਼ੀ ਵਾਲਾ ਹੁਕਮਨਾਮਾ ਲੱਭ ਹੀ ਜਾਵੇ, ਘਰ ਵਾਲੇ ਖੁਸ਼ ਹੋ ਜਾਣ। ਇਹ ਪ੍ਰਥਾ ਬੜੀ ਗਲਤ ਹੈ, ਕਿਉਂਕਿ ਗੁਰੂ ਦਾ ਹੁਕਮ ਸਾਰੀ ਬਾਣੀ ਪ੍ਰਵਾਨ ਹੈ। ਉਹ ਬੋਲ ਕੇ ਬੀਬੀ ਚਲੇ ਗਈ ਬਾਅਦ ਵਿੱਚ ਆਪਣੇ ਧਰਮ ਪ੍ਰਚਾਰ ਦੇ ਸਕੱਤਰ
ਗਿਆਨੀ ਮੇਵਾ ਸਿੰਘ ਜੀ ਉੱਠੇ ਅਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗਾ ਵੀ ਜਿਸ ਮਨੁੱਖ ਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਕਿ ਸਾਰੀ ਹੀ ਗੁਰਬਾਣੀ ਜੀਵਨ ਦਾ ਨਿਚੋੜ ਹੈ, ਸਾਰੀ ਹੀ ਗੁਰਬਾਣੀ ਜੀਵਨ ਦਾ ਸਾਰ ਹੈ, ਅਤੇ ਕੇਵਲ ਅੰਮ੍ਰਿਤ ਵੇਲੇ ਵੀ ਖੁਸ਼ੀ ਦੇ ਹੁਕਮਨਾਮੇ ਭਾਲਦਾ, ਉਹ ਕਿੱਥੋਂ ਮਰਨ ਨੂੰ ਤਿਆਰ ਹੋਵੇਗਾ, ਕਿੱਥੋਂ ਮਰਨ ਨੂੰ ਯਾਦ ਰੱਖੇਗਾ। ਉਹਨੇ ਤਾਂ ਮਰਨ ਭੁਲਾ ਤਾ, ਅਤੇ ਜਿਹਨੂੰ ਮੌਤ ਵਿਸਰ ਜਾਵੇ ਉਹਨੂੰ ਰੱਬ ਕਿੱਥੇ ਚੇਤੇ ਆਉਂਦਾ? ਸਤਸੰਗ ਉਹਨੂੰ ਇਤਿਹਾਸਾ, ਠੱਠਾ ਮਸ਼ਕਰੀ, ਗੀਤ ਸੰਗੀਤ, ਹੋਰ ਦੁਨਿਆਵੀ ਰੰਗ ਢੰਗ ਚੰਗੇ ਲੱਗਦੇ। ਤੁਸੀਂ ਦੇਖੋ ਕਦੇ ਵੀ ਕਿਸੇ ਵਿਆਹ ਸ਼ਾਦੀ ਵਿੱਚ ਜਾਓ, ਕੋਈ ਦੇਖਿਆ ਕਦੀ ਕਿਸੇ ਨੇ ਰੱਬ ਰੱਬ ਕਰਦਾ? ਕੋਈ ਟਾਵਾਂ ਹੋਵੇਗਾ ਅਤੇ ਤੁਸੀਂ ਮ੍ਰਿਤਕ ਦੇ ਸਿਰਾਣੇ ਖਲੋਤੇ ਹੋ ਅਤੇ ਸਾਰੇ ਵਾਹਿਗੁਰੂ ਵਾਹਿਗੁਰੂ ਕਰਨ ਡਿਆ, ਕਿਸੇ ਦੇ ਮੂੰਹ ਇਤਿਹਾਸਾ ਨਹੀਂ ਆਉਂਦਾ, ਆਪਣੀ ਮੌਤ ਵੀ ਦਿਸ ਰਹੀ ਹੁੰਦੀ ਹੈ। ਜਦੋਂ ਮਨੁੱਖ ਨੂੰ ਮੌਤ ਦਿਸਦੀ, ਰੱਬ ਚੇਤੇ ਆਉਂਦਾ। ਇਸ ਵਾਸਤੇ ਕਦੀ ਵੀ ਇਹ ਵਿਚਾਰ ਨਾ ਕਰਿਆ ਕਰੋ ਵੀ ਇਹ ਸ਼ਬਦ ਕੀ ਹੈ, ਸ਼ਬਦ ਦਾ ਤੱਤ ਸਾਰ ਸਮਝਿਆ ਕਰੋ, ਜੀਵਨ ਦਾ ਨਿਚੋੜ ਸਮਝਿਆ ਕਰੋ। ਸਤਿਗੁਰੂ ਜੀ ਨੇ ਬੜਾ ਪਿਆਰੇ, ਮੇਰੇ ਮਿੱਤਰ ਮੇਰੇ ਸਖਾ, ਜਾਣ ਲਿਓ ਮਨ ਮਾਹੀ, ਆਪਣੇ ਮਨ ਵਿੱਚ ਇਹ ਗੱਲ ਦ੍ਰਿੜ ਕਰ ਲੈ, ਗੰਢ ਮਾਰ ਲੈ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਉ ਹੀ ਜੱਗ ਫੰਦ, ਸੰਸਾਰ ਕੇਵਲ ਤੇਰੇ ਨਾਲ ਸੁੱਖਾਂ ਵਾਸਤੇ ਜੁੜਿਆ ਬੈਠਾ ਹੈ। ਘਰ 'ਚ ਕੋਈ ਮੈਂਬਰ ਚੰਗਾ ਰਹਿਣਾ ਹੋਵੇ ਤਾਂ ਮਾਂ ਕਹਿੰਦੀ ਇਹਦੇ ਨਾਲ ਚੰਗਾ ਨਾ ਜੰਮਦਾ, ਤੂੰ ਮਰ ਜਾਂਦਾ, ਗਲੋਂ ਲੱਥ। ਬੰਦਾ ਕਮਾ ਕੇ ਨਾ ਲਿਆਵੇ ਤਾਂ ਘਰ ਦੀ ਕਹਿੰਦੀ ਕੀ ਲੈਣਾ ਆ, ਜਾ ਬਾਹਰ ਧੱਕੇ ਖਾ ਕਿੱਥੇ ਮਰਜ਼ੀ। ਇਸ ਤਰ੍ਹਾਂ ਹੀ ਹੈ ਨਾ, ਲੋੜਾਂ ਨੂੰ ਹੈ ਨਾ, ਆਪਣੇ ਲੋਭ ਕੋ ਕਿੰਨੋ ਮੀਤ, ਲੋਭ ਨੂੰ ਹੀ ਮਿੱਤਰ ਹੈ ਨਾ ਹਰ ਮਨੁੱਖ। ਸੋ ਸਤਸੰਗਤ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜੱਗ ਬੰਨਦਿਓ, ਕੋ ਕਾਉ ਕੋ ਨਹੀਂ, ਉਸ ਤਰ੍ਹਾਂ ਕੋਈ ਕਿਸੇ ਦਾ ਨਹੀਂ। ਸੁੱਖ ਮੈਂ ਅਨ ਬਹੁਤ ਮਿਲ ਬੈਠ, ਜਦੋਂ ਸੁੱਖ ਹੋਣ ਨਾ ਮਨੁੱਖ ਕੋਲ ਅਤੇ ਚਾਰੇ ਦਿਸ਼ਾਵਾਂ ਮਿਲਣ ਵਾਲਿਆਂ ਦਾ ਕੋਈ ਘਾਟ, ਕੋਈ ਥੁੜ ਨਹੀਂ ਹੁੰਦੀ, ਕੋਈ ਘਾਟਾ ਨਹੀਂ ਹੁੰਦਾ। ਕਿਸੇ ਮੰਤਰੀ ਸੰਤਰੀ ਕੋਲ ਜਾ ਕੇ ਦੇਖ ਲਓ, ਚਾਰੇ ਬੂਹੇ ਚਾਰੇ ਪਾਸੇ ਉਹਦੇ ਡੱਕੇ ਖਲੋਤੇ ਹੁੰਦੇ ਗੱਡੀਆਂ ਨਾਲ, ਅਤੇ ਅੰਦਰ ਬੈਠੇ ਬੈਠਣ ਵਾਲੇ ਖੁਸ਼ਾਮਦੀਦ ਕਰਨ ਵਾਲੇ, ਉਹ ਕਹਿਣਗੇ ਮੰਤਰੀ ਸਾਹਿਬ ਤੁਹਾਡੇ ਵਰਗਾ ਮੰਤਰੀ ਕੋਈ ਨਹੀਂ, ਮੰਤਰੀ ਸਾਹਿਬ ਤੁਹਾਡੇ ਵਰਗਾ ਮੰਤਰੀ ਕੋਈ ਨਹੀਂ। ਅਤੇ ਉਹ ਮੰਤਰੀ ਕੋਲ ਗੱਡੀ ਖੁਸ਼ ਜੇ ਪਾਵਰ ਨਾ ਰਹੇ ਤਾਂ ਜਾਂਦਾ ਹੀ ਕੋਈ ਨਹੀਂ, ਬੂਹੇ ਨਹੀਂ ਵੜਦਾ, ਕੋਈ ਪੁੱਛਦਾ ਹੀ ਨਹੀਂ ਕੋਈ। ਸਤਿਗੁਰੂ ਜੀ, ਸੁੱਖ ਮੈਂ ਆਨ ਬਹੁਤ ਮਿਲ ਬੈਠਕ, ਰਹਿਤ ਚਾਹੂੰ ਦਿਸ ਘੇਰੇ, ਬਿਪਤ ਭਰੀ ਸਭ ਹੀ ਸ਼ਬਦ ਛੱਡ ਦੇ। ਪਿਆਰਿਆ, ਬਿਪਤਾ ਦੀ ਘੜੀ ਬਣਨ ਦੀ ਦੇਰ ਹੈ, ਸਾਰਿਆਂ ਨੇ ਤੇਰੇ ਸੰਗ ਸਾਥ ਛੱਡ ਜਾਣਾ, ਕੋਹ ਨਾਵਤ ਨੇੜੇ, ਕੋਹ ਨੇੜੇ ਨਹੀਂ ਆਉਣੀ ਤਿਆਰ। ਅਤੇ ਜੇ ਬਹੁਤਾ ਭੁਲੇਖਾ ਤਾਂ ਫਿਰ ਤੈਨੂੰ ਬਾਹਰ ਦੀਆਂ ਗੱਲਾਂ ਸੱਜਣਾ ਮਿੱਤਰਾਂ ਦੀਆਂ, ਇੱਕ ਪਾਸੇ ਤੈਨੂੰ ਤੇਰੀ ਘਰ ਦੀ ਇਸਤਰੀ ਦੀ ਗੱਲ ਦੱਸਦੇ, ਘਰ ਕੀ ਨਾਰ ਬਹੁਤ ਹਿੱਤ ਜਾਂਸੋ। ਮਨੁੱਖ ਦਾ ਜੇ ਸਾਰਿਆਂ ਨਾਲੋਂ ਜ਼ਿਆਦਾ ਕਿਸੇ ਨਾਲ ਨੇੜ ਹੈ ਨਾ, ਤਾਂ ਉਹ ਆਪਣੀ ਇਸਤਰੀ ਨਾਲ, ਧੀਆਂ ਪੁੱਤਰਾਂ ਨਾਲ ਵੀ ਇੰਨਾ ਨੇੜ ਨਹੀਂ। ਹੋ ਸਕਦਾ ਕੋਈ ਨਾ ਕੋਈ ਗੱਲ ਧੀਆਂ ਪੁੱਤਰਾਂ ਕੋਲ ਲਿਖਾ ਲਵੇ, ਪਰ ਘਰ ਵਾਲੀ ਕੋਈ ਨਹੀਂ ਲਿਖਾਉਂਦਾ। ਜਦੋਂ ਵੀ ਕੋਈ ਬਾਹਰ ਕੋਈ ਵੀ ਕੰਮ ਕਰਕੇ ਆਵੇ, ਪਹਿਲਾਂ ਘਰ ਵਾਲੀ ਨੂੰ ਪੁੱਛਦਾ ਵੀ ਭਾਗਵਾਨ ਨੇ ਆਹ ਕੰਮ ਕਰਕੇ ਆ, ਤੇਰਾ ਕੀ ਖਿਆਲ ਹੈ? ਖਿਆਲ ਵੀ ਪੁੱਛਦਾ ਨਾਲ ਕਿ ਤੇਰਾ ਕੀ ਵਿਚਾਰ ਹੈ, ਠੀਕ ਕੀਤਾ ਕਿ ਗਲਤ ਕੀਤਾ? ਜੇ ਘਰ ਵਾਲੀ ਕਹੇ ਨਾ ਵੀ ਨਹੀਂ ਗਲਤ ਕੀਤਾ, ਭਾਵੇਂ ਜਿੱਡੀ ਮਰਜ਼ੀ ਜ਼ਬਾਨ ਕੀਤੀ ਹੋਵੇ, ਮੁੱਕਰ ਜਾਂਦਾ, ਕਹਿੰਦਾ ਨਹੀਂ ਨਹੀਂ, ਉਹ ਤਾਂ ਭਾਈ ਸਾਹਿਬ ਭੁਲੇਖੇ ਸੁਣਦਾ ਹੋ ਗਿਆ, ਮੈਂ ਨਹੀਂ ਇਹ ਕੰਮ ਕਰ ਸਕਦਾ। ਸਾਰਾ ਜੀਵਨ ਘਰ ਵਾਲੀ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਹੈ, ਸਾਰਾ ਜੀਵਨ ਬਤੀਤ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਘਰ ਕੀ ਨਾਰ।

ਹਿੱਤ ਜਾਂਸਿਓ ਸਦਾ ਰਹਿਤ ਸੰਗ ਲਾਗੀ, ਅੱਗੇ ਪਿੱਛੇ ਘੁੰਮਦੀ। ਅਤੇ ਅਖੀਰ 'ਤੇ ਕੀ ਹੁੰਦਾ, ਜਬ ਹੀ ਹੰਸ ਤਜੀ ਇਹ ਕਾਇਆ, ਇਹ ਸਰੀਰ ਵਿੱਚ ਜਦੋਂ ਕਾਇਆ ਪ੍ਰਾਣ ਪੰਖੇ ਰੂ ਉਡਾਰੀ ਮਾਰਦੇ ਹੈ ਨਾ, ਅਤੇ ਫਿਰ ਪ੍ਰੇਤ ਪ੍ਰੇਤ ਕਰ ਭਾਗੀ ਲਾਗੋਂ ਪ੍ਰੇਤ ਪ੍ਰੇਤ ਕਰਕੇ। ਫਿਰ ਤਾਂ ਇੱਕੋ ਗੱਲ ਹੁੰਦੀ ਸਾਰਿਆਂ ਦੇ ਮੂੰਹ 'ਤੇ, ਕਦੀ ਕਿਸੇ ਨੇ ਸੁਣਿਆ ਵੀ ਮੁਰਦੇ ਨੂੰ ਰੱਖ ਲਈਏ ਦੋ ਚਾਰ ਸਾਲ, ਤੁਸੀਂ ਕਿਸੇ ਨੂੰ ਫੋਨ ਕਰੋ ਵੀ ਆਹ ਭਾਣਾ ਵਾਪਰ ਗਿਆ, ਕਹਿੰਦਾ ਸੰਸਕਾਰ ਦਾ ਟਾਈਮ ਕੀ ਹੈ ਉਹ ਦੱਸੋ। ਸਭ ਤੋਂ ਪਹਿਲਾਂ ਇਹ ਲਫਜ਼ ਹੁੰਦਾ ਸੰਸਕਾਰ ਕਦੋਂ ਕਰਨਾ, ਕਦੀ ਨਹੀਂ ਕੋਈ ਰੱਖਦਾ। ਅਤੇ ਸਤਿਗੁਰੂ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਧ ਕਉ ਵਿਵਹਾਰ ਪਿਆਰਿਆ, ਇਹ ਤਾਂ ਵਿਧੀ ਦਾ ਵਿਵਹਾਰ ਹੈ। ਜਿਉਣਾ ਅਤੇ ਮਰਨਾ, ਸੰਸਾਰ 'ਚ ਵਿਚਰਨਾ, ਪਰਿਵਾਰ 'ਚ ਵਿਚਰਨਾ, ਸੰਯੋਗ ਵਿਯੋਗ ਜਿਹੜੇ ਧੁੱਪ ਤੋਂ ਬਣੇ ਹਨ, ਇਹ ਵਿਧ ਕਉ ਵਿਵਹਾਰ ਬਣੇ ਹੋਏ ਜਾਂ ਸਿਓ ਨੇ, ਇਹਦੇ ਵਿੱਚ ਹੀ ਖਚਤ ਹੋ ਕੇ ਰਹਿ ਗਏ ਹਨ। ਅੱਗੇ ਤੁਰਨਾ ਸੀ, ਤੁਰਿਆ ਹੀ ਨਹੀਂ। ਇਹ ਬਿਦ ਕਉ ਵਿਵਹਾਰ ਬਣਿਓ ਹੈ ਜਾਂ ਸਿਓ ਨਿਹ ਲਗਾਇਓ ਅੰਤ ਬਾਰ, ਨਾਨਕ ਬਿਨ ਹਰ ਖੀਰ 'ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਨੌਵੇਂ ਨਾਨਕ ਪਿਆਰਿਆ ਹਰੀ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ, ਕਿਸੇ ਨੇ ਵੀ ਤੇਰੇ ਕੰਮ ਨਹੀਂ ਆਉਣਾ, ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕਰਨੀ, ਕਿਸੇ ਨੇ ਵੀ ਤੈਨੂੰ ਦਰਗਾਹ 'ਚੋਂ ਨਹੀਂ ਛਡਾਉਣਾ। ਇਸ ਵਾਸਤੇ ਪਰਮੇਸ਼ੁਰ ਦਾ ਨਾਮ ਜਪ, ਪਰਮੇਸ਼ੁਰ ਦੀ ਬੰਦਗੀ ਕਰ, ਵਾਹਿਗੁਰੂ ਦਾ ਭਜਨ ਕਰ। ਆਹੋ ਸਤਿਗੁਰੂ ਜੀ ਇੱਕ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਉਚਾਰਦੇ ਹਨ, ਕਹਿੰਦੇ ਸ੍ਰੀ ਰਾਮ ਨਾਮਾ ਉੱਚਰ ਮਨਾ, ਆਗੈ ਜਮ ਦਲ ਦਿਖਮ ਘਣਾ। ਘਣਾ ਕਹਿੰਦੇ ਬਹੁਤ ਜ਼ਿਆਦਾ ਤਾਦਾਦ ਨੂੰ, ਬਹੁਤ ਜ਼ਿਆਦਾ ਸੰਘਣਾ ਜੰਗਲ ਹੋ ਗਿਆ, ਕਹਿੰਦੇ ਘਣਾ ਜੰਗਲ ਸੀ, ਜਦ ਦਿਸਦਾ ਹੀ ਕੁਛ ਨਹੀਂ ਸੀ ਅਗਲੇ ਪਾਸੇ। ਅੱਗੇ ਸਤਿਗੁਰੂ ਜੀ ਕਹਿੰਦੇ ਵੀ ਬੜੇ ਜਮਾਂ ਦੀ ਫੌਜ ਬੜੀ ਭਾਰੀ ਤਾਦਾਦ ਵਿੱਚ ਹੈ, ਤੁਸੀਂ ਨਾਲ ਨਾਲ ਮੇਰਾ ਖਿਆਲ ਅਰਥ ਵੀ ਦੇਖ ਰਹੇ ਹੋ। ਮੈਨੂੰ ਤਾਂ ਕੋਈ ਬਹੁਤੇ ਅਰਥ ਆਉਂਦੇ ਨਹੀਂ, ਕਿਉਂਕਿ ਮੈਂ ਤਾਂ ਬਹੁਤਾ ਵਿਦਵਾਨ ਨਹੀਂ, ਮੇਰਾ ਕੰਮ ਤਾਂ ਕੀਰਤਨ ਕਰਨਾ ਹੈ। ਮੈਂ ਥੋੜ੍ਹਾ ਜਿਹਾ ਜਿੰਨੀ ਕੁ ਸਤਿਗੁਰੂ ਮੱਤ ਬਖਸ਼ਣ ਉਸ ਅਨੁਸਾਰ ਤੁਹਾਡੇ ਨਾਲ ਸਾਂਝ ਪਾ ਲੈਂਦਾ। ਸੋ ਆਓ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦਾ ਸ਼ਬਦ ਦੇ ਸ੍ਰੀ ਰਾਮ ਨਾਮਾ ਉੱਚਰ ਮਨਾ ਸਾਰੇ ਆਪਾਂ ਮਿਲ ਕੇ ਗਾਈਏ। ਬੜਾ ਸੌਖਾ ਜਿਹਾ ਸ਼ਬਦ ਹੈ, ਨਾਲ ਨਾਲ ਡਿਸਪਲੇ ਹੋ ਰਿਹਾ ਹੈ, ਇਹ ਬੜੀ ਵੱਡੀ ਗੱਲ ਹੈ, ਬੜਾ ਚੰਗਾ ਕਮੇਟੀ ਦਾ ਉਦਮ ਹੈ। ਨਹੀਂ ਤਾਂ ਬਹੁਤੀਆਂ ਕਮੇਟੀਆਂ ਪ੍ਰੋਜੈਕਟਰ ਨਹੀਂ ਲਾਉਂਦੀਆਂ, ਕਹਿੰਦੀਆਂ ਛੱਡੋ ਕਾਹਨੂੰ ਖਰਚਾ ਕਰਨਾ। ਅਤੇ ਸਤਸੰਗ ਜੇ ਪ੍ਰੋਜੈਕਟਰ ਲੱਗਾ ਹੋਵੇ ਤਾਂ ਕਈ ਵਾਰਾਂ ਗਾਇਕ ਦੀ ਕੀਰਤਨੀਏ ਦੀ ਆਵਾਜ਼ ਦੀ ਸਮਝ ਨਾ ਵੀ ਲੱਗੇ, ਸ਼ਬਦ ਦੀ ਸਮਝ ਨਾ ਵੀ ਲੱਗੇ, ਅਤੇ ਉੱਤੋਂ ਮਨੁੱਖ ਨਾਲ ਨਾਲ ਪੜ੍ਹ ਲੈਂਦਾ ਹੈ, ਅਰਥ ਵੀ ਪੜ੍ਹੇ ਜਾਂਦੇ ਹਨ ਨਾਲ ਨਾਲ। ਅਤੇ ਜਿੰਨੀ ਦੇਰ ਮੈਂ ਤਾਂ ਇੱਕ ਗੱਲ ਸਮਝੀ ਹੈ ਜੀਵਨ ਵਿੱਚ ਵੀ, ਜਿੰਨੀ ਦੇਰ ਤੁਹਾਨੂੰ ਅਰਥਾਂ ਦਾ ਨਹੀਂ ਪਤਾ ਗੁਰਬਾਣੀ ਦਿਆਂ ਦਾ, ਉੰਨੀ ਦੇਰ ਤੁਹਾਡੀ ਗੁਰਬਾਣੀ ਪੜ੍ਹੀ ਜਿਹੜੀ ਹੈ ਨਾ ਜਾਂ ਗਾਈ, ਕੋਈ ਬਹੁਤੇ ਲਾਹੇ ਬੰਦੀ ਨਹੀਂ ਹੁੰਦੀ, ਕੋਈ ਬਹੁਤਾ ਲਾਭ ਨਹੀਂ ਹੁੰਦਾ, ਬਹੁਤ ਘੱਟ ਲਾਭ ਹੁੰਦਾ। ਜੇ ਅਰਥਾਂ ਦਾ ਪਤਾ ਹੋਵੇ, ਨਾਲ ਨਾਲ ਅਰਥ ਚੱਲਦੇ ਹੋਣ, ਤੁਸੀਂ ਪੜ੍ਹੋ। ਮੈਂ ਤਾਂ ਕਹਿੰਦਾ ਨਾ ਸਤਸੰਗਤ ਅਖੰਡ ਪਾਠ ਦਾ ਖੜਾ ਛੱਡੋ, ਘਰੇ ਤੁਸੀਂ ਪੋਥੀਆਂ ਰੱਖੋ ਆਪਣੇ, ਅਤੇ ਸਹਿਜ ਪਾਠ ਆਰੰਭ ਕਰਿਆ ਕਰੋ। ਪਦ ਸਿੱਧ ਪੋਥੀਆਂ ਜਿਹੜੀਆਂ ਹਨ ਸ਼੍ਰੋਮਣੀ ਕਮੇਟੀ ਨੇ ਚਾਰ ਬਣਾਈਆਂ ਹਨ, ਦੋ ਭਾਗ ਹਨ ਸ਼੍ਰੋਮਣੀ ਕਮੇਟੀ ਦੇ, ਚਾਰ ਵੀ ਆਉਂਦੇ ਹਨ, ਅਤੇ ਗਿਆਨੀ ਸਾਹਿਬ ਸਿੰਘ ਵਾਲੀਆਂ ਦਸ ਪੋਥੀਆਂ ਵੀ ਹਨ। ਬੜੀਆਂ ਪੋਥੀਆਂ ਮਿਲ ਜਾਂਦੀਆਂ ਪਾਤਸ਼ਾਹ ਅਰਥਾਂ ਸਮੇਤ, ਘਰ ਲਿਆ ਕੇ ਰੱਖੋ, ਆਪਣੇ ਘਰੇ ਗੁਰਬਾਣੀ ਦਾ ਪਾਠ ਕਰਿਆ ਕਰੋ, ਭਾਵੇਂ ਰੋਜ਼ ਦਾ ਇੱਕ ਅੰਗ ਪੜ੍ਹੋ। 365 ਦਿਨਾਂ ਵਿੱਚ ਤੁਸੀਂ 365 ਅੰਗ ਹੀ ਕਰ ਲਓ, ਇੰਨੇ ਬੜੇ ਜੇ ਨਹੀਂ ਜ਼ਿਆਦਾ ਪੜ੍ਹ ਸਕਦੇ, ਵਿਚਾਰ ਕੇ ਗੁਰਬਾਣੀ ਪੜ੍ਹਿਆ ਕਰੋ, ਤਾਂ ਤੁਹਾਡੇ ਅੰਦਰ ਇਹ ਗੁਰਬਾਣੀ ਦਾ ਪ੍ਰਭਾਵ ਹੋਵੇਗਾ, ਤਾਂ ਤੁਹਾਡਾ ਜਿਹੜਾ ਮਨ ਹੈ ਗੁਰਬਾਣੀ ਨੂੰ ਕਬੂਲ ਕਰੇਗਾ, ਤਾਂ ਤੁਹਾਡਾ ਜੀਵਨ ਸਫਲ ਹੋਵੇਗਾ। ਆਓ ਸਾਰੇ ਮਿਲ ਕੇ ਆਪਾਂ ਇਹ ਸ਼ਬਦ ਗਾਏ।

ਸਤਸੰਗ ਸਤਿਗੁਰੂ ਮੇਰਾ ਅੰਤ ਕਰਨ ਸਾਡਾ ਵੀ ਹਿਰਦਾ ਸਤਿਗੁਰੂ ਜੀ ਦੇ ਚਰਨਾਂ ਨਾਲ ਸੀਤਾ ਜਾਵੇ, ਸਾਡਾ ਵੀ ਪ੍ਰੇਮ ਸਤਿਗੁਰੂ ਜੀ ਨਾਲ ਇੰਨਾ ਬਣ ਜਾਵੇ ਕਿ ਅਸੀਂ ਵੀ ਅਰਦਾਸ ਕਰੀਏ, ਜੇ ਤੂੰ ਮਿੱਤਰ ਅਸਾਡਾ ਇੱਕ ਭੋਰੀ ਨਾ ਵਿਛੋੜ। ਵਾਹਿਗੁਰੂ ਜੇ ਮਿੱਤਰਤਾ ਪਾਈ ਹੈ ਤੇ ਇੱਕ ਪਲ ਵੀ ਇੱਕ ਖਿੰਨ ਵੀ ਆਪਣੇ ਤੋਂ ਲਾਂਭੇ ਨਾ ਕਰੀ। ਸਤਿਗੁਰੂ ਮੇਰਾ ਅੰਤ ਕਰਨ ਤੁਹਾਨੂੰ ਸਾਰਿਆਂ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਤੇ ਨਾਮ ਦੀ ਦਾਤ ਬਖਸ਼ਣ। ਇਹੋ ਅਰਦਾਸ ਹੈ, ਕਿਉਂਕਿ ਅਸੀਂ ਦੁਨਿਆਵੀ ਅਰਦਾਸਾਂ ਬਹੁਤ ਕਰ ਲੈਂਦੇ ਹਾਂ ਪਰ ਨਾਮ ਨਹੀਂ ਮੰਗਦੇ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਮੰਗਦੇ, ਸਿੱਖੀ ਨਹੀਂ ਮੰਗਦੇ। ਬੜਾ ਕੁਛ ਅਸੀਂ ਛੱਡ ਜਾਂਦੇ ਹਾਂ ਜਿਹੜਾ ਮੰਗਣ ਵਾਲਾ ਹੈ, ਅਤੇ ਜਿਹੜਾ ਨਹੀਂ ਮੰਗਣ ਵਾਲਾ ਉਹ ਅਸੀਂ ਬੜਾ ਕੁਛ ਮੰਗ ਵੀ ਲੈਂਦੇ ਹਾਂ। ਮੰਗਾਂ ਸਾਡੀਆਂ ਇਸ ਤਰ੍ਹਾਂ ਦੀਆਂ ਹੀ ਹੁੰਦੀਆਂ, ਜਦੋਂ ਗੁਰੂ ਦੇ ਅੱਗੇ ਆਈਏ ਝੋਲੀ ਅੱਡ ਕੇ ਜਿਉਂ ਖੜਦੇ ਹਾਂ ਜਿਉਂ ਮੰਗਣ ਲੱਗਦੇ ਹਾਂ। ਸੰਸਾਰੀ ਮੰਗਾਂ ਮੰਗੀਆਂ ਨੇ, ਨਿਰੰਕਾਰੀ ਮੰਗ ਕੋਈ ਨਹੀਂ ਹੁੰਦੀ। ਅਤੇ ਮੈਂ ਅਰਦਾਸ ਕਰਦਾ ਸਤਿਗੁਰੂ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਨਾਮ ਨਾਲ ਨਿਵਾਜਣ। ਇਹੋ ਅਰਦਾਸ ਹੈ ਭੁੱਲਾਂ ਚੁੱਕਾਂ ਦੀ ਖਿਮਾ ਜਿੰਨਾ ਸਮਾਂ ਪ੍ਰਬੰਧਕਾਂ ਵੱਲੋਂ ਆਪ ਸੰਗਤਾਂ ਨਾਲ ਗੁਰਸ਼ਬਦ ਦੁਆਰਾ ਸਾਂਝ ਪਾਉਣ ਦਾ ਹੁਕਮ ਹੋਇਆ ਸੀ ਉਹ ਸਮਾਂ ਸਮਾਪਤ ਹੈ। ਅਤੇ ਮੈਨੂੰ ਪਤਾ ਹੈ ਗੁਰੂ ਕੀ ਬਾਣੀ ਅਗਾਧ ਬੋਧ ਹੈ ਮੇਰੇ ਕੋਲੋਂ, ਗੁਰਬਾਣੀ ਗਹਿਣ ਕਰਦਿਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹਨ। ਸੋ ਸਤਿਗੁਰੂ ਸਾਧ ਸੰਗਤ ਬਖਸ਼ਣ ਯੋਗ ਬਖਸ਼ ਦੇਣਾ, ਅਰਦਾਸ ਕਰਨੀ ਅਗਾਂਹ ਤੋਂ ਸਤਿਗੁਰੂ ਸਿਰ 'ਤੇ ਮੇਰਾ ਭਰੇ ਹੱਥ ਰੱਖ ਕੇ ਆਪਣੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ। ਆਓ ਸਾਰੇ ਮਿਲ ਕੇ ਆਪਾਂ ਆਨੰਦ ਸਵੀ ਦੇ ਪਾਠ ਕਰੀਏ, ਉਪਰੰਤ ਦੀਵਾਨਾਂ ਦੀ ਸਮਾਪਤੀ।

0: ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਦਸ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧੁਨਾ ਸ੍ਰੀ ਮਹੱਲਾ ਪੰਜਵਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ

ਵਿਆਪ ਰਹੀ ਹਰ ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਪ੍ਰਭੂ ਸਰਵ ਜਗ੍ਹਾ ਦੇ ਉੱਪਰ ਰਮਿਆ ਹੋਇਆ ਨਜ਼ਰ ਆਉਂਦਾ। ਹਜ਼ੂਰ ਗਰੀਬ ਨਵਾਜ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਰਮੇ ਹੋਏ ਪਰਮਾਤਮਾ ਨੂੰ ਇਉਂ ਫਰਮਾਨ ਕੀਤਾ ਕਿ ਉਹ ਜਲ ਅੰਦਰ ਥਲ ਅੰਦਰ ਮਹੀ ਆਕਾਸ਼ ਅਲ ਧਰਤੀ ਦੇ ਸਾਰੇ ਹਿਰ ਜਗ੍ਹਾ ਦੇ ਉੱਪਰ ਪਰਮਾਤਮਾ ਵਿਆਪਕ ਮਾਨ ਜਲ ਥਲ ਮਹੀ ਅਲ ਪੂਰੇ ਆ ਸਵਾਮੀ ਸਿਰਜਣ ਹਾਰ ਅਣਖ ਭਾਂਤ ਹੋਏ ਪਸਰੇ ਆ ਨਾਨਕ ਇੱਕ ਅੰਕਾਰ। ਇੱਕ ਪਰਮਾਤਮਾ ਸਾਰੀ ਜਗ੍ਹਾ ਦੇ ਅੰਦਰ ਰਮਿਆ ਹੋਇਆ ਨਜ਼ਰ ਆ ਰਿਹਾ। ਇਹ ਐਸੇ ਰਮੇ ਹੋਏ ਪਰਮਾਤਮਾ ਨੂੰ ਭਗਤ ਨਾਮਦੇਵ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਬੜਾ ਸੁੰਦਰ ਫਰਮਾਨ ਕੀਤਾ, ਜਿਸ ਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਵਾਨ ਕੇ ਬੜਾ ਸੁੰਦਰ ਫਰਮਾਨ ਕੀਤਾ। ਮੇਰਾ ਗੋਬਿੰਦ ਸਭ ਜਗ੍ਹਾ ਦੇ ਉੱਪਰ ਵਿਆਪਕ ਮਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਣ ਨਹੀਂ ਕੋਈ। ਗੋਬਿੰਦ ਅਕਾਲ ਪੁਰਖ ਪਰਮਾਤਮਾ ਤੋਂ ਬਗੈਰ ਕੋਈ ਸੰਸਾਰ ਦਾ ਜ਼ਰਾ ਕੋਈ ਸੰਸਾਰ ਦਾ ਕੋਨਾ ਖਾਲੀ ਨਹੀਂ, ਹਰ ਇੱਕ ਜਗ੍ਹਾ ਦੇ ਉੱਪਰ ਰਮਿਆ ਹੋਇਆ, ਬਲਕਿ ਊਚ ਨੀਚ ਦੇ ਅੰਦਰ ਉਹਦੀ ਜੋਤ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਨ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਕੁਕਰ। ਐਸੇ ਨੂੰ ਹਜ਼ੂਰ ਗਰੀਬ ਨਵਾਜ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਤੇ ਦਸਮ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਆ, ਤੇ ਭਾਈ ਨੰਦ ਲਾਲ ਜੀ ਆਪਣੀ ਗਜ਼ਲ ਨਾਮੇ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਆ ਕਹਿ ਰਹੇ ਨੇ।

ਜਾਂਦਾ ਜੇ ਕਿਸੇ ਨੇ ਵੇਖਣਾ ਤੇ ਵੇਖ ਲੈ ਕਿਤੇ ਉਹ ਸੰਸਾਰ ਦੇ ਹਰ ਕੋਨੇ ਦੇ ਅੰਦਰ ਵਿਦਵਾਨ ਬਣ ਕੇ ਵਿਚਰਦਾ ਫਿਰਦਾ ਕਿਤੇ ਕਲਮ ਦਾ ਧਣੀ ਬਣ ਕੇ ਕਲਮ ਕਵਿਤਾਵਾਂ ਰਚਦਾ ਕਿਤੇ ਮੂਰਖ ਦਾ ਰੂਪ ਲੈ ਕੇ ਸੰਸਾਰ ਦੇ ਅੰਦਰ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖੋ ਤੈ ਤੈ ਨਰ ਹਰ ਹਰ ਇੱਕ ਜਗ੍ਹਾ ਤੇ ਨਰ ਹਰ ਸਾਰਿਆਂ ਨੂੰ ਹਰਾ ਭਰਾ ਕਰਨ ਵਾਲਾ ਪਰਮਾਤਮਾ ਰਮਿਆ ਹੋਇਆ ਗਰੀਬ ਨੂੰ ਅੱਜ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਕਰਦਿਆਂ ਕਿਹਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਮਕਲੀ ਮਹੱਲਾ ਪੰਜਵਾਂ।

ਪਰਮਾਤਮਾ ਵਣ ਜੰਗਲ ਦੇ ਅੰਦਰ ਵੀ, ਤਿਣ ਘਾਹ ਦੇ ਤਿਣਕਿਆਂ ਦੇ ਅੰਦਰ ਵੀ, ਪਰਬਤ ਪਹਾੜਾਂ ਦੇ ਅੰਦਰ ਵੀ, ਜਲ ਦੇ ਅੰਦਰ ਵੀ, ਥਲ ਦੇ ਅੰਦਰ ਵੀ, ਹਰ ਇੱਕ ਜਗ੍ਹਾ ਰਮਿਆ। ਸੁਖਮਣੀ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਆ।

ਜਲ ਵਿੱਚ ਹੈ, ਥਲ ਵਿੱਚ ਉਸਦਾ ਵਾਸਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ। ਚੰਦਰਮਾ, ਸੂਰਜ, ਤਾਰਿਆਂ ਦੇ ਅੰਦਰ ਉਸਦਾ ਅਕਸ ਹੈ, ਪਰਛਾਵਾਂ ਹੈ, ਜੋਤ ਹੈ। ਗਰੀਬ ਨਵਾਜ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ।

ਮਹਾਰਾਜ ਦੇ ਨਾਮ ਦੇ ਨਾਲ ਲੱਗ ਕੇ ਸਾਰੇ ਸੰਸਾਰ ਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸੁਨੇਹਾ ਦਿੱਤਾ, ਮੈਸੇਜ ਦਿੱਤਾ ਹੈ ਸਾਰੇ ਸੰਸਾਰ ਦੇ ਅੰਦਰ ਜਿਹਨੇ ਪਰਮਾਤਮਾ ਨੂੰ ਮਿਲਣਾ, ਕਿਉਂਕਿ ਪ੍ਰਭੂ ਦਾ ਰੂਪ ਸ਼ਬਦ ਹੈ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲਈ।

ਦਾ ਵਾਸਾ ਸ਼ਬਦ ਹੀ ਬਲਕਿ ਨਿਰੰਕਾਰ ਹੈ ਜਿਸ ਨੇ ਨਿਰੰਕਾਰ ਦੇ ਨਾਲ ਬਾਤ ਕਰਨੀ ਜਿਸ ਨੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ ਹਜ਼ੂਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਜੋ ਪ੍ਰਭ ਕੋ ਮਿਲਵੋ ਚਾਹੇ ਜਿਹੜਾ ਮਿਲਣਾ ਚਾਹੇ ਉਹ ਸ਼ਬਦ ਦੇ ਅੰਦਰ ਰੱਬ ਨੂੰ ਖੋਜ ਲਵੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਆਪਾਂ ਹਿਰਦੇ ਦੇ ਅੰਦਰ ਵਸਾਈਏ ਗਰੀਬ ਨਵਾਜ ਕਿਰਪਾ ਕਰਨ ਸ਼ਬਦ ਤੇ ਲੜ ਲੱਗ ਕੇ ਸਾਰੇ ਸੰਸਾਰ ਦੇ ਵਿੱਚ ਜੋ 300 ਸਾਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਮਨਾ ਰਹੇ ਹਾਂ ਸ਼ਬਦ ਗੁਰੂ ਭਵਸਾਗਰ ਤਰੀ ਸਾਰੇ ਸੰਸਾਰ ਦੇ ਭਵਸਾਗਰ ਦੇ ਵਿੱਚੋਂ ਸ਼ਬਦ ਦੇ ਲੜ ਲੱਗ ਕੇ ਤਰਨਾ ਹੈ ਤੇ ਸ਼ਬਦ ਹਰ ਇੱਕ ਜਗ੍ਹਾ ਤੇ ਰਮੇ ਹੋਏ ਪਰਮਾਤਮਾ ਨੂੰ ਦਰਸਾ ਰਹੇ ਹੈ ਉਹ ਹਿੰਦੂ ਅੰਦਰ ਮੁਸਲਮਾਨ ਦੇ ਅੰਦਰ ਈਸਾਈ ਦੇ ਅੰਦਰ ਪਾਰਸੀ ਅੰਦਰ ਉਹ ਸਗਲ ਜੀਵਾਂ ਦੇ ਅੰਦਰ ਧਰਤੀ ਆਕਾਸ਼ ਦੇ ਅੰਦਰ ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਹੈ ਭਗਤ ਨਾਮਦੇਵ ਨੇ ਬੜਾ ਸੁੰਦਰ ਫਰਮਾਨ ਕਰਦਿਆਂ ਕਿਹਾ ਫਰਮਾਨ

그래.

guru, guru, guru.

ਇੱਕੋ ਹੀ ਪਹਿਲੀ, ਬਸ ਉਹਨੂੰ ਤੁਸੀਂ ਕਮਾਉਣਾ ਵਾ। ਜੇ ਤੁਸੀਂ ਉਸ ਪੰਗਤੀ ਨੂੰ ਕਮਾ ਲਿਆ ਤੇ ਤੁਹਾਡੀ ਇਹ ਵੰਦਨਾ, ਇਹ ਨਮਸਕਾਰ ਮਨਜ਼ੂਰ ਹੋ ਜਾਣੀ, ਅਕਾਲ ਪੁਰਖ ਦੇ ਦਰ ਤੇ ਪਹੁੰਚ ਜਾਣੀ ਹੈ। ਵੰਦਨਾ ਹਰ ਵੰਦਨਾ ਗੁਣ ਗਾਵ ਗੋਪਾਲ ਰਾਏ, ਨਾਲ ਹੀ ਦੱਸ ਦਿੱਤਾ ਵੀ ਵੰਦਨਾ ਹੁੰਦੀ ਕਿੱਦਾਂ ਵਾ, ਨਮਸਕਾਰ ਕਿੱਦਾਂ ਹੁੰਦੀ ਹੈ। ਜਿਵੇਂ ਸੁਖਮਨੀ ਸਾਹਿਬ ਦੱਸਿਆ, ਆਦ ਗੁਰੇ ਨਵੇਂ, ਨਵੇਂ ਹੁੰਦਾ ਨਮਸਕਾਰ, ਆਦ ਗੁਰੇ, ਆਦ ਸੱਚ ਵਾਹਿਗੁਰੂ, ਜੁਗਾਦ ਗੁਰੇ ਨਵੇਂ, ਜੁਗਾਦ ਸੱਚ ਵਾਹਿਗੁਰੂ, ਸਤਿਗੁਰੇ ਨਵੇਂ, ਸ਼੍ਰੀ ਗੁਰਦੇਵ ਨਵੇਂ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਉਹਨੂੰ ਵਾਹਿਗੁਰੂ ਨੂੰ ਕਿਹਾ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਸਮਰੰਤ ਸੰਤ ਸਰਬਤ ਰਮਣੰਗ ਨਾਨਕ ਅਗਨਾਸਨ ਜਗਦੀਸ਼ਰੇ। ਨਾਲ ਦੱਸ ਦਿੱਤਾ ਵੀ ਸਿਮਰਨ ਕਰਕੇ ਹੋਣੀ ਜੀ ਵੰਦਨਾ, ਕਿੱਦਾਂ ਹੋਣੀ ਹੈ, ਸਿਮਰਨ ਕਰਕੇ। ਆਦ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ, ਸ਼੍ਰੀ, ਅਸੀਂ ਪੜ੍ਹ ਲੈਂਦੇ ਹਾਂ, ਵੰਦਨਾ ਨਹੀਂ ਕਰਦੇ, ਨਮਸਕਾਰ ਕਰਦੇ ਨਹੀਂ। ਆਓ ਅੱਜ ਕਰੀਏ, ਸਿੱਖੀਏ, ਆਪਾਂ ਨੇਤਰ ਬੰਦ ਕਰ ਲੈਣੇ, ਅੰਤਰਗਤ ਜਦੋਂ ਕਰਨੀ ਵਾਹਿਗੁਰੂ, ਅੰਤਰਗਤ ਵਾਹਿਗੁਰੂ ਨੂੰ ਆਪਾਂ ਨਮਸਕਾਰ ਕਰਨੀ ਹੈ ਮਨ ਨੂੰ ਜੋੜ ਕੇ। ਨੇਤਰ ਜਦੋਂ ਬੰਦ ਕਰਦੇ ਹੋ, ਮਨ ਕੰਨਾਂ 'ਚ ਆ ਜਾਂਦਾ, ਅੱਖਾਂ ਦੇ ਵਿੱਚੋਂ, ਅਤੇ ਫਿਰ ਉਹਨੂੰ ਸੁਣਾਓ ਵੰਦਨਾ, ਮਨ ਦੇ ਥਰੂ ਕਰਨੀ ਹੈ ਵੰਦਨਾ, ਹੈ ਨਾ। ਮਨ ਕਿਸੇ ਪਾਸੇ ਦੌੜੇ ਨਾ, ਵੰਦਨਾ ਕਿੱਦਾਂ ਕਰਨੀ ਹੈ, ਥਰੂ ਮਾਇੰਡ, ਅਤੇ ਮਾਇੰਡ ਕਿੱਥੇ ਹੈ, ਅੱਖਾਂ 'ਚ। ਮਨ ਦਾ ਸਰੂਪ ਹੈ ਜੋਤ, ਮਨ ਤੋਂ ਜੋਤ ਸਰੂਪ ਹੈ, ਅਤੇ ਜੋਤ ਕਿੱਥੇ ਹੁੰਦੀ ਹੈ, ਸਤਿਗੁਰ ਦੇ ਨੇਤਰੋਂ ਮੇਰਿਓ ਹਰ ਤੁਮ ਹੈ ਜੋਤਰੇ, ਅੱਖਾਂ 'ਚ। ਤੁਸੀਂ ਅੱਖਾਂ ਬੰਦ ਕਰਦੇ ਆ, ਇਹ ਜੋਤ ਇੱਕ ਹੋ ਕੇ ਕੰਨਾਂ 'ਚ ਆ ਜਾਂਦੀ, ਮਨ ਇਕਾਗਰ ਹੋ ਜਾਂਦਾ, ਉਹਦੇ ਥਰੂ ਫਿਰ ਵੰਦਨਾ ਕਰੀਏ। ਆਓ ਸਾਰੇ ਅੱਖਾਂ ਬੰਦ ਕਰਕੇ ਗੁਣ ਗਾਈਏ, ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ।

ਉੱਚੀ ਬੋਲ ਕੇ, ਨਹੀਂ ਤੇ ਮਾਇਆ ਦੀ ਵੰਦਨਾ ਹੋਈ ਜਾਣੀ ਆ, ਸੋਚਾਂ ਜਿਹੜੀਆਂ ਸੋਚਾਂ ਚੱਲੀ ਜਾਣੀਆਂ ਨਾਲ,

ਅੱਖਾਂ ਬੰਦ ਕਰਕੇ ਜੁੜ ਕੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਜੋ ਅੱਜ ਹੁਕਮ ਬਖਸ਼ਿਆ ਪੰਜਵੇਂ ਪਾਤਸ਼ਾਹ ਜੀ ਨੇ, ਆਪਾਂ ਚੰਗੀ ਤਰ੍ਹਾਂ ਸਮਝੀਏ। ਵੇਖੋ, ਅੱਜ ਇੰਨੀ ਮਹਾਨ ਬਖਸ਼ਿਸ਼ ਕੀਤੀ ਉਹਨਾਂ ਨੇ। ਕਹਿੰਦੇ ਜੇ ਤੁਸੀਂ ਇੱਕ ਹੀ ਪੰਗਤੀ ਪਹਿਲੀ ਹੁਕਮ ਦੀ, ਇਹ ਪੰਜਵੇਂ ਪਾਤਸ਼ਾਹ ਦਾ ਹੁਕਮ ਹੈ, ਮੇਰਾ ਨਹੀਂ। ਕਹਿੰਦੇ ਜੇ ਤੁਸੀਂ ਉਸ ਇੱਕ ਪੰਗਤੀ ਨੂੰ ਕਮਾ ਲਿਆ ਨਾ ਮੰਨ ਕੇ, ਤੇ ਤੁਹਾਡੇ ਅਕਾਲ ਪੁਰਖ ਨਾਲ ਮਿਲਾਪ ਹੋ ਜਾਣਾ। ਇੱਕ ਪੰਗਤੀ ਦਸ਼ਮੇਸ਼ ਪਿਤਾ ਜੀ ਤੇ ਕਹਿੰਦੇ ਸੀ, ਚਲੋ ਕੋਈ ਸ਼ਬਦ ਇੱਕ ਹੀ ਖੋਜ ਲਓ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਗੁਰੂ ਗ੍ਰੰਥ ਸਾਹਿਬ ਚੋਂ ਕੋਈ ਸ਼ਬਦ ਖੋਜ ਕੇ ਨਾ ਉਹਨੂੰ ਕਮਾ ਲਓ। ਅਤੇ ਪੰਜਵੇਂ ਪਾਤਸ਼ਾਹ ਨੇ ਅੱਜ ਵੇਖੋ ਕਿੱਡੀ ਬਖਸ਼ਿਸ਼ ਕਰਨੀ। ਕਹਿੰਦੇ ਆਹ ਇੱਕ ਪੰਗਤੀ ਕਮਾ ਲਓ, ਇੱਕੋ ਹੀ ਇੱਕ ਪੰਗਤੀ ਜੀ। ਪਤਾ ਕੀ ਲਿਖਿਆ? ਨਮਸਕਾਰ ਕਰਨੀ ਵਾਹਿਗੁਰੂ, ਬੰਦਨਾ ਹਰ ਬੰਦਨਾ। ਸੁਣ ਰਹੇ ਹੋ ਕੀ ਲਿਖਿਆ? ਅੱਜ ਹੁਕਮਨਾਮਾ ਪੜ੍ਹ ਕੇ ਆਏ, ਬੰਦਨਾ ਹਰ ਬੰਦਨਾ, ਬੰਦਨਾ ਹੁੰਦੀ ਨਮਸਕਾਰ। ਕਹਿੰਦੇ ਹਰੀ ਨੂੰ ਕਰਨੀ ਹੈ ਬੰਦਨਾ, ਕਿਹਨੂੰ ਕਰਨੀ ਹੈ? ਅਤੇ ਸਾਡਾ ਮਨ ਕਿਹਨੂੰ ਕਰ ਰਿਹਾ? ਸੋਚਾਂ ਨੂੰ, ਮਾਇਆ ਨੂੰ ਕਰੀ ਜਾਂਦਾ ਦਿਨ ਰਾਤ, ਦਿਨੇ ਸੋਚਾਂ ਰਾਤ ਨੂੰ ਸੁਪਨਿਆਂ ਦੇ ਰੂਪ 'ਚ ਕਰੀ ਜਾਂਦਾ। ਇਹ ਵਾਹਿਗੁਰੂ ਨੂੰ ਬੰਦਨਾ ਨਹੀਂ ਕਰਦਾ। ਦਸ਼ਮੇਸ਼ ਪਿਤਾ ਨੇ ਨਮਸਕਾਰ ਕਿਹਾ ਵਾ, ਕਹਿੰਦੇ ਨਮਸਕਾਰ ਤਿਸੇ ਹੀ ਕੋ ਹਮਾਰੀ, ਨਮਸਕਾਰ ਤਿਸੇ ਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੀ। ਅਤੇ ਅੱਜ ਉਹਨਾਂ ਨੇ ਕੀ ਕਿਹਾ? ਸੁਖਮਨੀ ਸਾਹਿਬ 'ਚ ਕਿੱਥੋਂ ਸ਼ੁਰੂ ਕਰਦੇ ਹੋ? ਆਦਿ ਗੁਰੇ ਨਵੇਂ, ਨਵੇਂ ਹੁੰਦੀ ਆ ਨਮਸਕਾਰ ਬੰਦਨਾ, ਅਤੇ ਤੁਸੀਂ ਡੰਡਾਓ ਤਾਂ ਬੰਦਨਾ ਕਰ ਲਓ। ਡੰਡਾਓਤ ਬੰਧਨ ਹੁੰਦਾ ਪੂਰਾ ਮਨ ਨੂੰ ਜੋੜ ਕੇ, ਡੰਡਾਓਤ ਬੰਧਨ ਅਨੇਕ ਵਾਰ ਬੋਲੀ ਜਾਓ, ਵਾਹਿਗੁਰੂ ਵਾਹਿਗੁਰੂ, ਬਾਰੰਗ ਬਾਰ ਬਾਰ ਪ੍ਰਭ ਜਪੀ। ਜਿੰਨਾ ਚਿਰ ਮਨ ਜੁੜ ਨਹੀਂ ਨਾ ਜਾਂਦਾ ਵਾਹਿਗੁਰੂ ਨਾਲ, ਓਨਾ ਚਿਰ ਤੁਸੀਂ ਬੰਦਨਾ ਕਰਨ ਨੂੰ ਹਟਣਾ ਨਹੀਂ ਗਾ। ਇੱਕ ਵਾਰੀ ਸਮਝ ਗਏ ਨਾ ਸਾਰੇ ਹੁਣ, ਹੈ ਨਾ? ਇਹਨੇ ਜੁੜਨਾ ਵਾ ਜਦੋਂ ਤੁਸੀਂ ਉੱਚੀ ਬੋਲ ਕੇ ਸੁਣੋਗੇ, ਕਿਉਂਕਿ ਅੰਦਰ ਬੰਧਨਾ ਚੱਲੀ ਜਾਂਦੀ ਹੈ ਸੋਚਾਂ ਦੀ, ਉਧਰੋਂ ਹਟਦਾ ਨਹੀਂ ਮਨ। ਜਦੋਂ ਤੁਸੀਂ ਨੇਤਰ ਬੰਦ ਕਰਕੇ ਥੋੜ੍ਹਾ ਜਿਹਾ ਉੱਚੀ ਬੋਲ ਕੇ ਸੁਣੋਗੇ ਮਨ, ਫਿਰ ਕਿਉਂਕਿ ਨੇਤਰ ਬੰਦ ਕਰਦੇ ਮਨ ਕੰਨਾਂ 'ਚ ਆ ਜਾਂਦਾ। ਮਨ ਕਿੱਥੇ ਆ ਜਾਂਦਾ? ਕੰਨਾਂ 'ਚ। ਅਤੇ ਫਿਰ ਮਨ ਦੇ ਰਾਹੀਂ ਆਪਾਂ ਵੰਦਨਾ ਕਰਨੀ, ਇਕੱਲੇ ਤਨ ਦੇ ਰਾਹੀਂ ਨਹੀਂ ਵੀ ਬੋਲੀ ਜਾਣਾ, ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਵ, ਪਿਆਰ ਨਾਲ ਵੰਦਨਾ ਕਰਨੀ। ਬੜੇ ਪਿਆਰ ਨਾਲ ਲਿਖਿਆ ਪੰਜਵੇਂ ਪਾਤਸ਼ਾਹ ਨੇ, ਬੰਦਨਾ ਹਰ ਬੰਦਨਾ। ਅੱਗੇ ਕੀ ਲਿਖਿਆ? ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ, ਆ ਜਿਹੜੇ ਕਰ, ਵਾਹ ਵਾਹ, ਇਹ ਗੁਣ ਗਾ ਰਹੇ ਹੋ। ਇਹਦੇ ਨਾਲ ਫਿਰ ਉਹ ਜਿਹੜੀ ਵੰਦਨਾ ਕਰ ਰਿਹਾ ਅੱਗੇ ਮਾਇਆ ਦੀ, ਉਹ ਮੈਲ ਆ, ਉਹ ਖਤਮ ਹੋ ਜਾਵੇ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ, ਹੋਏ ਅਚਿੰਤ ਬਸੇ ਸੁਖ ਨਾਲ। ਅੰਦਰੋਂ ਨਾਮ ਸੁਣਨ ਲੱਗ ਪੈਣਾ, ਪ੍ਰਕਾਸ਼ ਦਿਸਣ ਲੱਗ ਪੈਣਾ, ਪੂਰੇ ਭਾਗ ਭੇਟੇ ਗੁਰਦੇਵ, ਗੁਰਦੇਵ ਵਾਹਿਗੁਰੂ ਨੂੰ ਕਿਹਾ ਵਾ, ਇਹਦੇ ਤੁਹਾਨੂੰ ਤੇ ਮਿਲਾਪ ਹੋ ਜਾਣਾ। ਜੇ ਤੁਸੀਂ ਇੱਕ ਪੰਗਤੀ ਕਮਾ ਲਈ ਪਹਿਲੀ, ਬੰਦਨਾ ਕਰਨੀ ਸਿੱਖ ਲਈ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਆਓ ਫਿਰ ਅੱਖਾਂ ਬੰਦ ਕਰਕੇ ਨਾ ਹੁਣ ਚੰਗੀ ਤਰ੍ਹਾਂ ਕਰਿਓ, ਉੱਚੀ ਬੋਲ ਕੇ ਸਾਰੇ ਰਲ ਕੇ, ਖੁਸ਼ ਹੋ ਜਾਵੇ ਵਾਹਿਗੁਰੂ, ਹੈ ਨਾ? ਉਹਨੂੰ ਚੰਗਾ ਲੱਗਦਾ ਜਦੋਂ ਤੁਸੀਂ ਉਹਦੀ ਵਡਿਆਈ ਕਰਦੇ। ਵਡਿਆਈ ਵੱਡਾ ਪਾਇਆ, ਵਡਿਆਈ ਕਰ ਕਰਕੇ ਉਸ ਵੱਡੇ ਨੂੰ ਪਾ ਲਓਗੇ, ਹੈ ਨਾ? ਆਓ ਅੱਖਾਂ ਬੰਦ ਕਰਕੇ ਫਿਰ ਬੋਲ ਕੇ ਸਾਰੇ, ਅਤੇ ਫਿਰ ਇੱਧਰ ਹੀ ਆ ਜਾਓ ਗੁਰਮੁਖ ਪਿਆਰੇ ਸਾਰੇ, ਇੱਥੇ ਆ ਜਾਓ ਜਿੰਨਾ ਵੰਦਨਾ ਕਰਨੀ, ਮੇਰੇ ਨੇੜੇ ਆ ਜਾਓ, ਇੱਥੇ ਆ ਜਾਓ, ਆ ਜਾਓ। ਜਿੰਨਾ ਕੁ ਟਾਈਮ ਹੈਗਾ ਉਨਾ ਚਿਰ ਹੀ ਬਹਿ ਜਾਓ, ਬਹੁਤਾ ਨਹੀਂ ਤੇ, ਕਿਉਂਕਿ ਇੱਥੇ ਨਾ ਫਿਰ ਸਾਰਿਆਂ ਦੀ ਆਵਾਜ਼ ਰਲ ਜਾਂਦੀ ਹੈ। ਜਿੰਨਾ ਟਾਈਮ ਆ ਉਨਾ ਚਿਰ ਵੰਦਨਾ ਕਰੀਏ ਫਿਰ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਅੱਖਾਂ ਬੰਦ ਕਰਕੇ ਫਿਰ ਜੁੜ ਕੇ ਕਰਿਓ ਹੁਣ, ਵਾਹ।